아, 이거를.

ਜਦੋਂ ਬੰਨੋ ਇਹਨਾਂ ਨੂੰ, ਇਹਨਾਂ ਦੇ ਨਾਲ ਯੁੱਧ ਕਰੋ, ਉਹ ਬੜੇ ਮਹਾਂਬਲੀ ਆ ਤੇ ਜਦੋਂ ਸੰਗਤ ਆ ਜਾਂਦੀ ਹੈ ਨਾ ਇਕੱਠੀ ਹੋ ਕੇ ਤੇ ਫਿਰ ਇਹ ਭੱਜਦੇ ਆ। ਭੱਜਣ ਦਾ ਮਤਲਬ ਇਹ ਵੀ ਫੁਰਨੇ ਹਟ ਜਾਂਦੇ ਤੁਹਾਨੂੰ। ਹੁਣ ਵੇਖੋ ਆਇਆ ਕੋਈ ਫੁਰਨਾ ਕਰੋ ਤੇ ਬੈਠੇ ਘੰਟਾ ਲੱਗਿਆ ਸਿਮਰਨ ਕੀਤਾ ਤੁਸੀਂ, ਕੋਈ ਆਇਆ ਬਚਾ? ਇਹਦਾ ਮਤਲਬ ਭੱਜ ਗਏ ਤੁਹਾਨੂੰ ਛੱਡ ਗਏ ਪੰਜੇ ਕਿਤੇ, ਪੰਚ ਚੋਰ ਆ ਗਏ ਭਗੇ ਜਬ ਸਾਧ ਸੰਗੇਤ। ਇਹਦੇ ਸੰਗਤ ਕਰਨ ਦਾ ਇਹ ਫਲ ਆ ਕਿ ਪੰਜੇ ਚੋਰ ਤੁਹਾਨੂੰ ਵਿਚਾਰ ਦੇਣੇ ਬੰਦ ਕਰ ਦੇਣਗੇ ਮਨ, ਉਹ ਵਿਚਾਰ ਹੀ ਦਿੰਦੇ ਹੋਰ ਕੀ ਕਰਦੇ ਆ। ਪੰਚ ਦੂਤ ਚਿਤਵੇਂ ਵਿਕਾਰਾ ਮਾਇਆ ਮੋਹਕਾ, ਉਹ ਬਾਣੀ ਪੜ੍ਹਦੇ ਵੀ ਚੱਲੀ ਜਾਂਦੇ ਆ ਵਿਚਾਰ ਸਿਮਰਨ ਕਰਦੇ ਆ। ਤਾਂ ਹੀ ਆਪਾਂ ਸਾਵਧਾਨ ਹੋ ਕੇ ਜਪਦੇ ਹਾਂ ਨਾ, ਤੁਸੀਂ ਵੇਖ ਲਓ ਜੇ ਸਾਵਧਾਨ ਨਾ ਹੋਏ ਤੁਹਾਡੇ ਫੁਰਨੇ ਚੱਲੀ ਜਾਣੇ ਨਾਲ ਹੀ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਇਹੋ ਹੀ ਲੋਕੀ ਕਰ ਰਹੇ ਨੇ, ਰਾਮ ਰਾਮ ਕਰਤਾ ਸਭ ਜੱਗ ਫਿਰ, ਰਾਮ ਨਾ ਭੇਦ ਨਹੀਂ ਸਿੱਖਿਆ, ਰਾਮ ਕਹਿਣ ਮੈਂ ਭੇਦ ਹੈ। ਜਦੋਂ ਤੁਸੀਂ ਬੋਲਦੇ ਹੋ ਵਾਹ ਗੁਰੂ, ਅੱਖਾਂ ਬੰਦ ਕਰਕੇ ਮਨ ਕੰਨਾਂ 'ਚ ਆ ਜਾਂਦਾ, ਇੱਥੇ ਦੋ ਹਿੱਸਿਆਂ 'ਚ ਹੁੰਦਾ ਹੈ, ਜੋਤ ਆ ਨਾ ਫਿਰ ਇੱਕ ਹੋ ਜਾਂਦਾ, ਉੱਥੇ ਫਿਰ ਇੱਕ ਨਾਲ ਜੁੜਦਾ ਹੈ, ਅਤੇ ਜਦੋਂ ਜੁੜੇਗਾ ਤਾਂ ਨਿਰਮਲ ਹੋ ਜਾਣਾ ਨਾ। ਇਸ ਲਈ ਜਦੋਂ ਵੀ ਤੁਸੀਂ ਮੂੰਹ ਲਈਏ ਦਰਵਾਜ਼ੇ, ਅਤੇ ਜੁੜਨ ਦੀ ਨਿਸ਼ਾਨੀ ਅਨਹਦ ਨਾਦ ਅੰਦਰ ਪੰਜ ਸ਼ਬਦ ਵੱਜਣੇ ਸ਼ੁਰੂ ਹੋ ਜਾਣੇ। ਦਰਵਾਜ਼ੇ ਬੰਦ ਕਰਕੇ ਜਦੋਂ ਤੁਸੀਂ ਇਹਨੂੰ ਕੁੱਟੋਗੇ ਨਾ, ਮਨ ਨੂੰ ਕੁੱਟ ਕੁੱਟ ਕੇ ਧੋਣਾ ਹੁੰਦਾ ਇਹਨੂੰ, ਉਹ ਧੋਪੇ ਨਾਵੇਂ ਕੇ ਰੰਗ, ਇੰਨੀ ਮੈਲ ਇਹ 'ਚ ਕੁੱਟ ਕੁੱਟ ਕੇ ਇੱਕ ਸਵੱਟੀ 'ਤੇ ਲਾਓ ਵੀ ਅਜੇ ਵੀ ਫੁਰਨੇ ਲੈਂਦਾ ਵਾ ਜਪਦਿਆਂ ਜਪਦਿਆਂ, ਹੈ ਨਾ। ਕੁੱਟਣ ਸੋਏ ਜੋ ਮਨ ਕੋ ਕੁੱਟੇ, ਅੱਖਾਂ ਬੰਦ ਕਰਕੇ ਕੁੱਟਿਆ ਕਰੋ ਇਹਨੂੰ ਟੋਏ 'ਚ ਸੁੱਟ ਕੇ ਹਾਥੀ ਇਹਨੂੰ, ਇਹ ਹਾਥੀ ਆ ਮਨ ਸਾਡਾ। ਮਨ ਮੈਗਲ ਸਾਖਤ ਦੀਵਾਨਾ, ਗੁਰਬਾਣੀ 'ਚ ਲਿਖਿਆ ਵਾ, ਬਨ ਖੰਡ ਜੋ ਹੈ ਫਿਰਤ ਬਗਾਨਾ, ਪਤਾ ਨਹੀਂ ਕਿੱਥੇ ਤੁਰਿਆ ਫਿਰਦਾ, ਅੰਦਰ ਤਾਂ ਆਉਂਦਾ ਹੀ ਨਹੀਂ ਗਾ, ਇਹ ਬਾਹਰ ਹੀ ਸੋਚਾਂ 'ਚ ਰਹਿੰਦਾ। ਤਾਂ ਹੀ ਸਤਿਗੁਰ ਕਹਿੰਦੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਜਦੋਂ ਆਪਾਂ ਬੋਲਦੇ ਨੇ ਵਾਹ ਗੁਰੂ ਫਿਰ ਸੁਣ ਕੇ ਆਉਂਦਾ, ਫਿਰ ਇਹ ਨਾ ਇੱਧਰ ਨਿੱਜ ਘਰ ਮਹਿਲ ਨੂੰ ਆਉਂਦਾ ਵਾਪਸ, ਹੈ ਨਾ। ਇਹ ਇੱਥੇ ਹਾਥੀ ਹੋ ਗਿਆ ਮਸਤ, ਅਤੇ ਹਾਥੀ ਨੂੰ ਤੁਹਾਨੂੰ ਪਤਾ ਕਿੱਦਾਂ ਫੜਦੇ ਆ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਹੈ ਨਾ, ਚਲ ਤਰਚੇ ਉਹ ਜਗਦੀਸ਼, ਕਾਮ ਸੁਆਏ ਗੱਜ ਬਸ ਕੀ ਅੰਕਸ ਸੇ ਹੋਸੀ। ਉਹ ਕੀ ਕਰਦੇ, ਇੱਕ ਵੱਡਾ ਸਾਰਾ ਟੋਆ ਪੁੱਟ ਲੈਂਦੇ ਕਿਸੇ ਜੁਗਤੀ ਦੇ ਨਾਲ, ਹਾਥੀ ਨੂੰ ਉਹਦੇ 'ਚ ਸੁੱਟ ਲੈਂਦੇ। ਹਾਥੀ ਬਹੁਤ ਖਤਰਨਾਕ ਹੋਇਆ ਜੇ ਵਸ ਨਾ ਆਇਆ ਤੇ। ਇਸੇ ਤਰ੍ਹਾਂ ਸਾਡਾ ਮਨ ਹੈ, ਉਹ 50-60 ਸ਼ਿਕਾਰੀ ਜਾਂਦੇ ਨੇ ਜੰਗਲ 'ਚ, ਲੰਮੇ ਲੰਮੀਆਂ ਡਾਂਗਾਂ ਹੁੰਦੀਆਂ ਪੱਕੀਆਂ ਵਧੀਆ ਬਾਂਸਾਂ ਦੀਆਂ, ਪੱਕੇ ਬਾਂਸ, ਉਹਦੇ ਅੱਗੇ ਸੂਏ ਲੱਗੇ ਹੁੰਦੇ ਆ ਜਿਹੜੇ ਲੰਮੇ, ਉਸ 50-60 ਜਾਂਦੇ ਨੇ ਜੰਗਲ 'ਚ, ਜਦੋਂ ਆਸਾਮ ਦੇ ਜੰਗਲਾਂ 'ਚੋਂ ਫੜਦੇ ਇਹਨਾਂ ਨੂੰ, ਬਹੁਤ ਉੱਥੇ ਹਾਥੀ ਝੁੰਡਾਂ ਦੇ ਝੁੰਡ ਬੜੇ ਤਕੜੇ, ਜਦੋਂ ਫੜਦੇ ਉੱਥੇ ਕਿੱਦਾਂ ਜੰਗਲ 'ਚ ਇੱਕ ਟੋਆ ਪੁੱਟਦੇ ਆ ਵੀ ਜਿਹਦੇ 'ਚ ਹਾਥੀ ਪੂਰਾ ਆ ਜਾਵੇ, ਉਹਦੇ ਉੱਤੇ ਕੱਖ ਕਾਨੇ ਪਾ ਦਿੰਦੇ ਆ ਵੀ ਉਹਨੂੰ ਪਤਾ ਨਾ ਲੱਗੇ, ਅਤੇ ਦੂਜੇ ਬੰਨੇ ਫਿਰ ਚਾਨਣੀ ਰਾਤ ਹੁੰਦੀ ਆ, ਦੂਜੇ ਬੰਨੇ ਫਿਰ ਵਾਈਟ ਕਾਗਜ਼ ਨਾਲ ਇੱਕ ਫੋਟੋ ਬਣਾਉਂਦੇ, ਇੱਕ ਕਲਬੂਤ ਬਣਾਉਂਦੇ ਹਸਤਨੀ ਦਾ, ਉੱਥੇ ਫਿਰ ਇੱਕ ਪਿੱਛੇ ਲੁੱਕ ਕੇ ਨਾ ਆਵਾਜ਼ ਕੱਢਦਾ ਹਥਨੀ ਵਾਲੀ, ਉਹ ਸਾਰਾ ਝੁੰਡ ਭੱਜਾ ਆਉਂਦਾ, ਅਤੇ ਜਿਹੜਾ ਤਗੜਾ ਹਾਥੀ ਹੁੰਦਾ ਨਾ ਅੱਗੇ ਸਾਰਿਆਂ ਦਾ ਆਉਂਦਾ, ਉਹ ਡਿੱਗ ਪੈਂਦਾ ਫਿਰ ਆ ਕੇ, ਉਹਨੇ ਜਿਹਨੂੰ ਅੱਗ ਬਾਲ ਦਿੰਦੇ ਨੇ, ਉਹ ਪੀਪੇ ਖੜਕਾਉਂਦੇ ਨੇ, ਉਹ ਡਰਦੇ ਪਾਖੀ ਭੱਜ ਜਾਂਦੇ। ਇੱਕ ਹਾਥੀ ਕਾਬੂ ਹੁੰਦਾ ਜਿਹੜਾ ਸਭ ਤੋਂ ਖਤਰਨਾਕ ਸੀਗਾ, ਉਹਨੂੰ ਫਿਰ ਇੰਨਾ ਸੂਆ ਮਾਰਦੇ ਆ, ਉਹ ਸੂਆ ਹੀ ਮਾਰੀ ਜਾਂਦੇ ਸਾਰੇ 50-60 ਸ਼ਿਕਾਰੀ, ਇੰਨੇ ਸੂਏ ਮਾਰਦੇ ਨੇ, ਚੀਕਾਂ ਜੰਗਲ 'ਚ ਸੁਣਦੀਆਂ ਹਾਥੀ ਦੀਆਂ, ਅਤੇ ਹਾਥੀ ਦੀ ਸਕਿਨ 'ਚ ਇੱਕ ਗੁਣ ਆ, ਤਾਂ ਜੰਗਾਂ 'ਚ ਵਰਤਦੇ ਸੀ ਨਾ, ਇਹਦੇ ਤੁਸੀਂ ਸੂਆ ਮਾਰ ਦਿਓ ਕੱਢੋਗੇ ਤਾਂ ਠੀਕ ਹੋ ਜਾਂਦੀ, ਦਰਦ ਬਹੁਤ ਹੁੰਦੀ ਹੈ ਉਹਨੂੰ ਪਰ ਇਨਫੈਕਸ਼ਨ ਨਹੀਂ ਹੁੰਦਾ ਉਹਦੀ ਸਕਿਨ 'ਚ। ਉਹ ਫਿਰ ਇੱਦਾਂ ਉਹਨੂੰ ਚੀਕਾਂ ਜਦੋਂ ਮਾਰਨੋਂ ਫਿਰ ਹਟ ਜਾਂਦਾ ਨਾ, ਹੁਣ ਕਿੰਨੀਆਂ ਕੁ ਚੀਕਾਂ ਮਾਰੂਗਾ ਜਦੋਂ ਵਿੰਨੀ ਜਾਂਦੇ ਨੇ, ਜਦੋਂ ਉਹ ਫਿਰ ਐਂ ਲੰਮੇ ਪੈ ਜਾਂਦਾ ਉਹ ਟੋਏ ਦੇ ਵਿੱਚ, ਹੁਣ ਨਹੀਂ ਫਿਰ ਨਹੀਂ ਬੋਲਦਾ ਉਹ, ਫਿਰ ਉਹਨੂੰ ਕੱਢਦੇ ਨੇ ਬਾਹਰ, ਫਿਰ ਕੱਢ ਕੇ ਨਾ ਇੱਕ ਉੱਪਰ ਬਹਿ ਜਾਂਦਾ ਛੋਟਾ ਜਿਹਾ ਸੂਆ ਲੈ ਕੇ, ਉਹਨੂੰ ਅੰਕਸ ਕਹਿੰਦੇ ਨੇ, ਹਸਤੀ ਸਿਰ ਜਿਉਂ। ਵੇਖੋ ਇੰਨੇ ਸੂਏ ਮਾਰੇ ਅਤੇ ਫਿਰ ਇੱਕੇ ਸੂਏ ਤੋਂ ਡਰੀ ਜਾਂਦਾ ਉਹ ਛੋਟੇ ਜਿਹੇ ਤੋਂ, ਉਹਨੂੰ ਇੰਝ ਝਪਾਉਂਦਾ ਜੇ ਕੋਈ ਸ਼ਰਾਰਤ ਕਰੇ, ਉਹਨੂੰ ਚੇਤਾ ਆ ਜਾਂਦਾ ਵੀ ਉਹ ਬੜੇ ਸੂਏ ਵਿੱਚ। ਇਸੇ ਤਰ੍ਹਾਂ ਤੁਸੀਂ ਇਹਨੂੰ ਕੰਨਾਂ ਦੇ ਟੋਏ 'ਚ ਸੁੱਟ ਕੇ ਨਾ, ਸਾਰੇ ਸੰਤ ਸੰਗ ਲੈ ਚੜ੍ਹਿਓ ਸ਼ਿਕਾਰ, ਇਹਦਾ ਸ਼ਿਕਾਰ ਕਰੀਏ ਜਿਹੜੇ ਪੰਜ ਅੰਦਰ ਆ, ਮਿਰਗ ਪਕੜੇ ਬਿਨ ਕੋਈ ਘੋੜਾ ਨਹੀਂ, ਹਥਿਆਰ ਨਹੀਂ ਵਰਤਣਾ ਆਪਾਂ, ਇਹੋ ਹੀ ਪਾਪੜਿਆਂ ਪਛਾੜ ਬਾਣ ਸਚਾਵਾ ਸੰਨ ਕੇ

ਇੰਨਾ ਸੰਨ ਕੇ ਲਾਉਣਾ ਤੁਸੀਂ ਅੱਖਾਂ ਬੰਦ ਕਰਕੇ, ਵਾਹਿਗੁਰੂ ਕੰਨਾਂ 'ਚ ਵੱਜੇ ਇਹਦੇ ਜਾ ਕੇ। ਜਦੋਂ ਅੱਖਾਂ 'ਚੋਂ ਕੰਨਾਂ 'ਚ ਆਉਂਦਾ ਨਾ ਅੱਖਾਂ ਬੰਦ ਕਰ, ਉਦੋਂ ਇੱਕ ਹੋ ਜਾਂਦਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ, ਇੰਨੇ ਸੂਏ ਮਾਰੋ ਆ ਸੰਗਤਾਂ ਦੇ ਸਾਰੇ ਵੱਜਣਗੇ, ਇਹਦੇ ਫਿਰ ਇਹ ਵੱਸ 'ਚ ਆ ਜਾਂਦਾ, ਫਿਰ ਇਹਨੇ ਬੋਲਣੋਂ ਹਟ ਜਾਣਾ, ਫੁਰਨੇ ਲੈਣੋਂ ਹਟ ਜੂਗਾ ਫਿਰ, ਅਤੇ ਫਿਰ ਸਾਰਾ ਦਿਨ ਮਾੜਾ ਜਿਹਾ ਭਾਵੇਂ ਬੋਲੀ ਜਾਓ ਵਾਹਿਗੁਰੂ, ਨੂੰ ਪਤਾ ਕੁੱਟ ਪਊਗੀ। ਕੁੱਟਣ ਸੋਏ ਜੋ ਮਨ, ਅਸੀਂ ਕੁੱਟਦੇ ਨਹੀਂ ਨਾ ਤਾਂ ਤਾਂ ਰੁਕ ਨਹੀਂ ਆਉਂਦਾ ਹੱਥੀ ਸਾਡੇ। ਕੁੱਟਣ ਸੋਏ ਜੋ, ਇਹ ਮਾੜਾ ਵੇਂਹਦਾ ਵਾ, ਮਾੜਾ ਸੁਣਦਾ ਵਾ, ਮਾੜਾ ਬੋਲਦਾ ਵਾ, ਅਤੇ ਫਿਰ ਨਿੰਦਿਆ ਚੁਗਲੀ ਵੀ ਕਰਦਾ, ਤਾਂ ਹੀ ਕਿਹਾ ਨਾ ਹੁਣ ਤੁਸੀਂ ਹਰਜਨ ਬਣ ਗਏ ਹੋ, ਅਤੇ ਤੁਸੀਂ ਹੁਣ ਗੁੱਸਾ ਨਹੀਂ ਕਰਿਆ ਕਰਨਾ। ਹਰਜਨ ਰਾਮ ਨਾਮ ਗੁਣ ਗਾਵੇ ਵਾਹਿਗੁਰੂ। ਅਤੇ ਜੇ ਕੋਈ ਨਿੰਦ ਕਰੇ ਹਰਜਨ ਕੀ, ਜੇ ਕੋਈ ਤੁਹਾਡੀ ਨਿੰਦਾ ਕਰੇ ਤਾਂ ਤੁਸੀਂ ਆਪਣਾ ਗੁਣ ਨਹੀਂ ਛੱਡਣਾ, ਇਹ ਨਾ ਵੀ ਤੁਸੀਂ ਵੀ ਅੱਗੋਂ ਸਿੱਧੇ ਹੋ ਜਾਓ ਉਹਨੂੰ। ਜੇ ਕੋਈ ਨਿੰਦ ਕਰੇ ਹਰਜਨ ਕੀ, ਆਪਣਾ ਗੁਣ ਨਾ ਗਵਾ। ਕਰਾਉਂਦਾ ਹੈ ਵਾਹਿਗੁਰੂ ਹੀ ਸਾਰਾ ਕੁਛ, ਉਹਨੇ ਆਪ ਹੀ ਖੇਲ ਬਣਾਇਆ। ਵਾਹਿਗੁਰੂ ਕੀ ਕਰਦਾ ਵਾ, ਕਹਿੰਦੇ ਹਰ ਆਪੇ ਪੰਚ ਤੱਤ ਵਿਸਤਾਰਾ ਵਿੱਚ ਧਾਤੂ ਪੰਚ ਆਪ ਪਾਵੇ। ਧਾਤੂ ਇਹਨਾਂ ਪੰਜਾਂ ਨੂੰ ਕਿਹਾ ਵਾ, ਕਹਿੰਦੇ ਵਾਹਿਗੁਰੂ ਆਪ ਹੀ ਬਣਾਉਂਦਾ ਵਾ, ਜੋ ਕੁਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੇ। ਉਹਨੇ ਕਿਸੇ ਨੂੰ ਨਿੰਦਿਆ ਚੁਗਲੀ 'ਤੇ ਲਾਇਆ ਅਤੇ ਕਿਸੇ ਨੂੰ ਆ ਸੱਚੀ ਕਾਰ ਕਰਨ 'ਤੇ ਲਾ ਦਿੱਤਾ। ਇਹ ਵਾਹਿਗੁਰੂ ਆਪ ਹੀ ਕਰਾਉਂਦਾ। ਜਿੱਤ ਜਿੱਤ ਲਾਵੇ ਤਿੱਤ ਤਿੱਤ ਲੱਗਣਾ, ਨਾਨਕ ਕਰਤੇ ਕੀ ਜਾਣੇ। ਉਹ ਤੁਸੀਂ ਕਹਿ ਨਹੀਂ ਸਕਦੇ ਵੀ ਉਹਨੂੰ ਇੱਦਾਂ ਕਿਉਂ ਲਾਤਾ, ਸਾਨੂੰ ਇੱਥੇ ਕਿਉਂ ਲਾਤਾ, ਇਹ ਨਹੀਂ ਕਹਿ ਸਕਦੇ। ਉਹਦੀ ਮਰਜ਼ੀ ਹੈ, ਜਿੱਥੇ ਮਰਜ਼ੀ ਲਾ ਸਕਦਾ, ਸਾਨੂੰ ਵੀ ਲਾ ਸਕਦਾ, ਪਰ ਅਸੀਂ ਹੁਣ ਸਾਵਧਾਨ ਹੋ ਗਏ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਸਾਨੂੰ ਗੁਰੂ ਨੇ ਮੱਤ ਦੇ ਦਿੱਤੀ ਹੈ, ਇਹਨੂੰ ਕਹਿੰਦੇ ਗੁਰਮਤਿ ਜੀਵਨ ਜਾਚ। ਜਿੰਨਾ ਚਿਰ ਗੁਰੂ ਦੀ ਮੱਤ ਆਪਾਂ ਸਿੱਖ ਕੇ ਤਾਂ ਅਪਲਾਈ ਨਹੀਂ ਕਰਦੇ, ਅੱਗੇ ਕੁਛ ਨਹੀਂ ਜੇ ਬਣਨਾ। ਵੀ ਇੱਥੇ ਆਏ ਵੀ ਅਤੇ ਬਾਹਰ ਜਾ ਕੇ ਅਸੀਂ ਨਿੰਦਿਆ ਚੁਗਲੀ ਹੋਰ ਕ੍ਰੀਤਾਂ 'ਚ ਪੈ ਜਾਈਏ, ਹੈ ਨਾ, ਫਿਰ ਉਹਦੀ ਗੱਲ ਨਹੀਂ ਬਣਦੀ। ਇਸ ਲਈ ਸਾਨੂੰ ਸਤਿਗੁਰੂ ਕਹਿੰਦੇ ਉਹ ਆਪ ਹੀ ਕਰਾਉਂਦਾ ਵਾ। ਹਰ ਆਪੇ ਹੀ ਮੱਤ ਦੇਵੇ ਸੁਆਮੀ, ਹਰ ਆਪੇ ਬੋਲ ਬੁਲਾਵੇ। ਜਿਹਨਾਂ ਨੂੰ ਬੋਲਣ 'ਤੇ ਝਗੜਾ ਕਰਨ 'ਤੇ ਲਾਤਾ, ਉਹਨੇ ਆਪ ਹੀ ਲਾਇਆ। ਹਰ ਆਪੇ ਪੰਚ ਤੱਤ ਵਿਸਤਾਰਾ ਵਿੱਚ ਧਾਤੂ ਪੰਚ ਆਪ ਪਾਵੇ। ਪੰਚ ਧਾਤੂ ਕਿਹਾ ਕਾਮ ਕਰੋ ਲੋਭ ਮੋਹ ਕਰਨ, ਅਤੇ ਪੰਜ ਤੱਤ ਕਿਹਾ ਜਿਹਦਾ ਸਰੀਰ ਬਣਿਆ। ਉਹ ਆਪ ਹੀ ਬਣਾਇਆ ਉਹਨੇ ਸਾਰਾ ਖੇਲ, ਆਮਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ। ਅਤੇ ਉਹ ਮਾਇਆ ਦੇ ਪੰਜ ਦੂਤ ਆ, ਜਿਹਨੂੰ ਕਿਹਾ ਮਾਇਆ, ਮਾਈ ਤ੍ਰੈ ਗੁਣ ਪ੍ਰਸੂਤ ਜਮਾਇਆ। ਉਹ ਵਾਹਿਗੁਰੂ ਨੇ ਆਪ ਸਾਰਾ ਖੇਲ ਬਣਾਇਆ। ਅਤੇ ਫਿਰ ਸਤਿਗੁਰ ਕਹਿੰਦੇ ਜਾਂ ਨਾਨਕ ਸਤਿਗੁਰ ਮੇਲੇ ਆਪੇ, ਅਤੇ ਜਿਹਨਾਂ ਨੂੰ ਉਹਨੇ ਬੁਲਾਉਣਾ ਉਹਨੂੰ ਸੰਗਤ 'ਚ ਲੈ ਆਉਣਾ, ਜਿਹਨਾਂ 'ਤੇ ਉਹਨੇ ਬਖਸ਼ਿਸ਼ ਕਰਨੀ ਹੈ ਨਾ ਉਹਨੂੰ ਫਿਰ ਸੰਗਤ 'ਚ ਲੈ ਆਉਂਦਾ ਵਾ, ਹੈ ਨਾ। ਹਰ ਆਪੇ ਸਤਿਗੁਰ ਮੇਲੇ ਆਪੇ, ਹਰ ਆਪੇ ਝਗੜ ਚੁਕਾ, ਉਹਨਾਂ ਦੇ ਝਗੜੇ ਖਤਮ ਕਰ ਦਿੰਦੇ। ਅਤੇ ਝਗੜੇ ਪੰਜ ਚੋਰ ਪਾਉਂਦੇ, ਕਲ ਯੁਗ ਮੈਂ ਧੜੇ ਪੰਜ ਚੋਰ ਝਗੜਾਏ, ਕਾਮ ਕਰੋ ਲੋਭ ਅਪਮਾਨ ਵਧਾਏ। ਹੁਣ ਸਮਝ ਲੱਗ ਗਈ ਜੀ, ਸਾਰਾ ਇਹਨਾਂ ਦਾ ਖੇਲ ਹੈ, ਅਤੇ ਇਹ ਇੱਕੋ ਹੀ ਇਹਨਾਂ ਦਾ ਇਲਾਜ ਹੈ ਵਾਹਿਗੁਰੂ। ਵਾਹਿਗੁਰੂ ਤੋਂ ਬਿਨਾਂ ਨਹੀਂ ਰੁਕਾਉਣੇ, ਜਿਹਨੂੰ ਆਪਾਂ ਪੜ੍ਹਦੇ ਵੀ ਹਾਂ, ਕਿਉਂਕਿ ਵਾਹਿਗੁਰੂ ਫਿਰ ਜਦੋਂ ਤੁਸੀਂ ਆ ਲੱਗੇ ਰਹਿੰਦੇ ਹੋ ਨਾ, ਤੁਸੀਂ ਕਰਕੇ ਵੇਖ ਲਿਓ 3 ਘੰਟੇ ਲਗਾਤਾਰ, ਇਹ ਫਿਰ ਵਾਹਿਗੁਰੂ ਆਪ ਤੁਹਾਡੇ ਸਹਾਇਤਾ 'ਤੇ ਆਊਗਾ। ਇਹਦੇ ਤੋਂ ਵਾਹਿਗੁਰੂ ਦੀ ਸਹਾਇਤਾ ਤੋਂ ਬਿਨਾਂ ਨਹੀਂ ਜਿੱਤ ਸਕਦੇ, ਜਿੰਨਾ ਮਰਜ਼ੀ ਜ਼ੋਰ ਲਾ ਲਓ ਇਕੱਲਾ ਇਕੱਲਾ। ਗੁਰਬਾਣੀ 'ਚ ਲਿਖਿਆ ਵੀ ਆ, ਗਗਨ ਦਮਾਮਾ ਬਾਜਿਓ, ਫਿਰ ਅੰਦਰ ਗਗਨ ਦੇ ਵਿੱਚ ਦਸਵੇਂ ਦੁਆਰ 'ਚ ਗੱਜਦਾ ਵਾਹਿਗੁਰੂ, ਗੁਰ ਸ਼ਬਦੀ ਗੋਬਿੰਦ ਗੱਜਿਆ। ਅਤੇ ਜਦੋਂ ਗੱਜਦਾ ਨਾ, ਫਿਰ ਭੱਜਦੇ ਆ, ਜਿਹਨੂੰ ਗੁਰਬਾਣੀ 'ਚ ਵੀ ਆਪਾਂ ਪੜ੍ਹਦੇ ਹਾਂ ਕਿ ਵਾਹਿਗੁਰੂ ਨੇ ਕਿੱਦਾਂ ਇਹ ਸਾਨੂੰ ਲਾਇਆ, ਇਸ ਮਾਰਗ ਦੇ ਉੱਪਰ ਕਿੱਦਾਂ ਤੋਰਿਆ। ਤੁਸੀਂ ਪਹਿਲਾਂ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਜਿਹੜੇ ਕਰਦੇ ਨਹੀਂ ਉਹਨਾਂ ਦੀ ਮਦਦ ਨਹੀਂ ਕਰਦਾ, ਉਹ ਜਿਹੜੇ ਲੱਗੇ ਨਾ ਨਾ ਉਹਨਾਂ ਦੀ ਮਦਦ ਨਹੀਂ ਵਾਹਿਗੁਰੂ ਕਰਦਾ। ਜਿਹੜੇ ਸੰਗਤ 'ਚ ਆ ਕੇ ਲੱਗ ਜਾਣਗੇ, ਜਨ ਲਾਗਾ ਹਰ ਏਕੇ ਨਾਏ ਤਿਸਕੀ ਆਸਨ ਬਿਰਥੀ ਜਾਏ, ਉਹਨੂੰ ਸੇਵਕ ਕਿਹਾ, ਸੇਵਕਾਂ ਦੀ ਉਹ ਮਦਦ ਕਰਦਾ। ਤੁਸੀਂ ਸੇਵਾ ਕਰ ਰਹੇ ਹੋ ਵਾਹਿਗੁਰੂ ਦੀ, ਵਾਹਿਗੁਰੂ। ਆਓ ਥੋੜ੍ਹੀ ਜਿਹੀ ਕਰੀਏ ਫਿਰ ਸਮਝਦੇ ਹਾਂ, ਵਾਹਿਗੁਰੂ।

0: Guru, you have.
1: ਇਹ ਪੂਜਾ ਕਰ ਰਹੇ ਹੋ ਪੂਜਾ ਅਕਾਲ ਕੀ ਪੂਜਾ ਕੀਤੇ ਨਾਮ ਤੇ ਆਈਏ ਧਿਆਨ ਨਾਲ ਜਪਿਓ ਨਾਮ ਬਿਨ ਨਾਵੇਂ ਪੂਜਣਾ ਹੋਏ
0: ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ

ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਪਿਆਰਿਓ, ਮਨ ਨੂੰ ਅਟੱਲ ਕਰਕੇ ਆਪਾਂ ਇਹਨਾਂ ਦੇ ਨਾਲ ਲੜਨਾ। ਅਟੱਲ ਹੁੰਦਾ ਵਾ ਸੋਚਾਂ 'ਚ ਨਾ ਜਾਵੇ ਮਨ, ਅਟੱਲ ਵਾਹਿਗੁਰੂ ਜੀ ਨੂੰ ਸੁਣੇ। ਇਹ ਗੁਰੂ ਅਮਰਦਾਸ ਜੀ ਨੇ ਯੁੱਧ ਕੀਤਾ ਵਾ, ਗੁਰੂ ਅਮਰਦਾਸ ਜੀ ਨੇ ਇਹ ਯੁੱਧ ਕੀਤਾ ਅਤੇ ਜਿੱਤਿਆ ਵੀ ਆ। ਤੁਸੀਂ ਪੜ੍ਹਿਓ ਸ਼ਬਦ, ਭੱਟ ਜਾਨ ਲਿਖਦੇ ਨੇ ਗੁਰਬਾਣੀ 'ਚ, ਕਹਿੰਦੇ ਪਹਿਰ ਸਮਾਧ ਸੁਨਾਹ ਗਿਆਨ ਹੈ ਆਸਣ ਚੜਿਓ, ਧਰਮ ਧਨੱਖ ਕਰ ਗਏ ਉਹ ਭਗਤ ਸੀਲੇ ਸਰਲ। ਆ ਜਿਹੜਾ ਵਾਹਿਗੁਰੂ, ਇਹਨੂੰ ਧਰਮ ਦਾ ਧਨੁੱਖ ਕਹਿੰਦੇ, ਇਹ 'ਚੋਂ ਬਾਣ ਛੱਡਣੇ ਹੁੰਦੇ। ਭਾਉ ਨਿਰਭਉ ਹਰ ਅਟੱਲ ਮਨ, ਸ਼ਬਦ ਗੁਰ ਨੇਜਾ ਗੱਡਿਓ, ਵਾਹਿਗੁਰੂ। ਆ ਜਿਹੜਾ ਗੁਰੂ ਅਮਰਦਾਸ ਕਰਤਾਰ ਕੀਓ, ਬਸ ਵਾਹੋ ਵਾਹੋ ਕਰਦੇ। ਕਿਤੇ ਪੰਜ ਕਾਮ ਕ੍ਰੋਧ ਲੋਭ ਮੋਹ ਪਤ ਪੰਜ ਦੂਤ ਵਿਖੰਡੇ, ਪੰਜੇ ਦੂਤ ਗੁਰੂ ਸਾਹਿਬ ਨੇ ਬੰਨ ਲਏ। ਗੁਰੂ ਅਮਰਦਾਸ ਮਹਾਰਾਜ ਜੀ ਬਾਰੇ ਲਿਖਿਆ ਗੁਰਬਾਣੀ 'ਚ, ਪੈਰ ਸਮਾਧ ਸੁਨਾਹ ਗਿਆਨ ਹੈ ਆਸਣ ਚੜਿਓ, ਧਰਮ ਧਨੱਖ ਕਰ ਗਏ ਭਗਤ ਸੀਲੇ ਸਰ ਲੜਿਓ, ਭਉ ਨਿਰਭਉ ਹਰ ਅਟੱਲ ਮਨ। ਅਟੱਲ ਉਦੋਂ ਹੁੰਦਾ ਜਦੋਂ ਫੁਰਨਾ ਨਹੀਂ ਕੋਈ ਆਉਣ ਦਿੰਦੇ ਤੁਸੀਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਨੇਜਾ ਫਿਰ ਹਾਥੀ ਦੇ ਵੱਜਦਾ ਅੰਦਰ ਜਾ ਕੇ, ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਇਹ ਯੁੱਧ ਕਰਨਾ ਪੈਣਾ ਤੁਹਾਨੂੰ ਯੁੱਧ ਗ੍ਰਹਿ ਵਾਹ ਗ੍ਰਹਿ ਵਾਹ ਗ੍ਰਹਿ ਵਾਹ ਗ੍ਰਹਿ ਵਾਹ ਗ੍ਰਹਿ ਵਾਹ ਗ੍ਰਹਿ
1: ਮਨ ਭੈ ਚ ਆ ਜਾਂਦਾ ਫਿਰ ਜਦੋਂ ਇਹ ਵਾਹਿਗੁਰੂ ਦਾ ਨੇਜਾ ਵੱਜਦਾ ਨਾ ਪਾਪੜਿਆਂ ਪਛਾੜ ਬਾਣ ਸਚਾਵਾ ਕਿਵੇਂ ਲਾਉਣਾ ਜੀ ਬਾਣ ਸਚਾਵਾ ਸੰਨ ਕੇ ਉਹਨੂੰ ਕਹਿੰਦੇ ਗੁਰਮੰਤਰ ਗੁਰਮੰਤਰੜਾ ਚਿਤਾਰ ਹੁੰਦਾ ਚਿੱਤ ਲਾ ਕੇ ਸੁਣਿਓ ਕਿਤੇ ਚਿੱਤ ਨਾ ਕਿਤੇ ਪਰਾਂ ਪੁਰਾਂ ਚੱਲ ਜਾਵੇ ਨਾਨਕ ਦੁੱਖ ਨਾ ਥੀ ਬਈ ਮਨ ਜਦੋਂ ਜੁੜ ਜਾਂਦਾ ਨਾ ਅੱਖਾਂ ਤੁਸੀਂ ਬੰਦ ਕਰ ਰਹੇ ਚਿੱਤ ਕਹਿੰਦੇ ਇਹਨੂੰ ਧਿਆਨ ਵੀ ਕਹਿੰਦੇ ਨੇ ਸੁਰਤੀ ਵੀ ਕਹਿੰਦੇ ਇਹ ਜਦੋਂ ਅੱਖਾਂ ਬੰਦ ਕਰਦੇ ਕੰਨਾਂ 'ਚ ਆ ਕੇ ਇੱਕ ਹੋ ਜਾਂਦਾ ਵਾ ਅਤੇ ਇੱਥੇ ਹੀ ਫਿਰ ਇਹ ਇੱਕ ਹੀ ਜੇ ਇੱਕ ਹੋਏ ਤਾਂ ਉੱਗਵੇ ਅੱਖਾਂ 'ਚ ਦੋ ਹਿੱਸਿਆਂ 'ਚ ਜੋਤ ਵੰਡੀ ਜਾਂਦੀ ਹੈ ਮਨ ਦਾ ਜੋਤ ਸਰੂਪ ਹੈ ਨਾ ਜਦੋਂ ਤੁਸੀਂ ਅੱਖਾਂ ਬੰਦ ਕਰਦੇ ਹੋ ਉਦੋਂ ਇਕਾਗਰ ਹੋ ਜਾਂਦਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ 'ਚ ਫਿਰ ਇਹ ਉਹਦੇ ਡਰ 'ਚ ਆਉਂਦਾ ਜਦੋਂ ਆ ਵੱਜਦੇ ਆ ਨਾ ਬਾਣ ਵਾਹਿਗੁਰੂ ਦੇ ਜਿਹਨੂੰ ਕਹਿੰਦੇ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਲਾਇਆ ਬਲਰਾਮ ਜੀਓ ਨਿਰਭਉ ਭੈ ਹੋਏ ਮਨ ਨਿਰਭਉ ਭੈ ਹੋਏ ਮਨ ਹਉਮੈ ਮੈਲ ਗਵਾਇਆ ਉੱਥੇ ਜਾ ਕੇ ਇਹਦੀ ਪੂਰੀ ਮੈਲ ਨਿਕਲਦੀ ਹੈ ਭਉ ਨਿਰਭਉ ਹਰ ਅਟਲ ਮਨ ਸ਼ਬਦ ਗੁਰ ਨੇਜਾ ਗੱਡਿਓ ਜਦੋਂ ਤੁਸੀਂ ਅੱਖਾਂ ਬੰਦ ਕਰਕੇ ਬੋਲਦੇ ਵਾਹ ਗੁਰੂ ਫਿਰ ਇਹ ਵਾਹਿਗੁਰੂ ਦੇ ਨਿਰਮਲ ਭਾਉ ਚ ਆ ਜਾਂਦਾ ਨਿਰਮਲ ਭਾਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਧੂਰੇ ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਪਰ ਆ ਮੰਗਲ ਗਾਉਣੇ ਨਹੀਂ ਛੱਡਣੇ ਫਿਰ ਨਾਮ ਪ੍ਰਗਟ ਹੁੰਦਾ ਅੰਦਰ ਜਦੋਂ ਤੁਸੀਂ ਇਹ ਦੂਜੀ ਲਾਮ 'ਚ ਪਹੁੰਚ ਜਾਂਦੇ ਪਹਿਲੀ ਲਾਮ 'ਤੇ ਇੰਨੀ ਕਮਾਈ ਕਰਨੀ ਪੈਣੀ ਹੈ ਨਾ ਸਤਿਗੁਰ ਗੁਰ ਪੂਰਾ ਅਰਾਧੋ ਸਭ ਕਿਲ ਵੇ ਕਲੀਨ ਅਪ ਕਰ ਦਿਓ ਸਹਿਜ ਆਉਣਾ ਸ਼ੁਰੂ ਹੋ ਜਾਊਗਾ ਤੁਹਾਨੂੰ ਸਹਿਜ ਆਨੰਦ ਹੋਇਆ ਪਹਿਲੀ ਲਾਮ ਜੀ ਪਰ ਦੂਜੀ 'ਚ ਫਿਰ ਆਉਂਦਾ ਹੈ ਸ਼ਬਦ ਪ੍ਰਗਟ ਹੋ ਜਾਣਾ ਜਿਹੜਾ ਨਾਮ ਗੁਪਤ ਹੈ ਨਾ ਅੰਦਰ ਸਾਡੇ ਉਹ ਫਿਰ ਸਤਿਗੁਰੂ ਪ੍ਰਗਟ ਕਰ ਦਿੰਦੇ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਸਾਰਿਆਂ ਦੇ ਅੰਦਰ ਘੱਟ ਘੱਟ ਹਰ ਭਰਪੂਰਿਆ ਨਾਮ ਰਤਨ ਤਿੰਨਾ ਹਿਰਦੇ ਪ੍ਰਗਟਿਆ ਜੋ ਗੁਰ ਸ਼ਰਨ ਆਈ। ਇਹ ਜਿਹੜੇ ਸਤਿਗੁਰ ਤੋਂ ਸਿੱਖ ਕੇ ਕਰਨਗੇ ਨਾ ਇਹ ਪ੍ਰੈਕਟੀਕਲ, ਉਹਨਾਂ ਦੇ ਅੰਦਰ ਫਿਰ ਉਹ ਨਾਮ ਪ੍ਰਗਟ ਹੁੰਦਾ। ਜੇ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਵਜੇ, ਇਹ ਦਰ ਦੀ ਨਿਸ਼ਾਨੀ ਹੈ, ਦਰ ਤੇ ਅਨਹਦ ਸ਼ਬਦ ਚੱਲ ਰਹੇ ਰੋਜ਼ ਆਪਾਂ ਹੁਣੇ ਸੁਣਾਂਗੇ ਗੁਰਮੁਖਾਂ ਤੋਂ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿੱਤ ਬਹਿ ਸ਼ਰਮ ਸੰਭਾਲੇ, ਕੀ ਉੱਥੇ ਨਿਸ਼ਾਨੀ ਹੈ, ਸੁਖਮੇ ਨਾ ਘਰ ਅੱਗੇ ਵਾਜੇ ਤੇਰੇ ਨਾਂ ਅਨੇਕ। ਇਹ ਅਨਹਦ ਸ਼ਬਦਾਂ ਨੂੰ ਕਿਹਾ ਜਿਹੜੇ ਵਾਵਣ ਹਾਰੇ ਗਾ ਰਹੇ ਦਰ ਤੇ ਬੈਠੇ, ਕੀਤੇ ਤੇਰੇ ਉਹ ਸਤਿਗੁਰੂ। ਫਿਰ ਸਾਨੂੰ ਗੁਰਬਾਣੀ ਸਮਝਾਈ ਜਾਂਦੀ ਹੈ ਵੀ ਤੁਸੀਂ ਦਰ ਦੇ ਪਹੁੰਚ ਗਏ ਹੋ। ਇਹ ਦਰ ਦੇ ਜਿਹੜੇ ਪਹੁੰਚ ਜਾਂਦੇ ਉਹ ਬਹੁਤ ਵੱਡਿਆਂ ਭਾਗਾਂ ਵਾਲੇ ਬਣ ਜਾਂਦੇ ਆ। ਦਰ ਤੇ ਜਾਣਾ ਸੌਖਾ ਨਹੀਂ ਗਾ, ਦਰ ਤੇ ਤਾਂ ਉਹ ਖੜੇ ਆ ਜਿਹਨਾਂ ਨਾਲ ਸੰਗ ਨਹੀਂ ਛੁੱਟਦਾ। ਅੱਜ ਲਿਖਿਆ ਨਹੀਂ ਉਹਨਾਂ ਪਾਂਚ ਪਹਿਰੂ ਆ ਦਰਮੇ ਰਹਿਤੇ, ਇਹਦੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ ਪੰਚ ਜਨਾ ਸਿਉ। ਇਹ ਦਰ ਤੇ ਖੜੇ ਨੇ, ਪਾਂਚ ਪਹਿਰੂ ਆ ਦਰਮੇ ਰਹਿਤੇ ਤਿਨਕਾ ਨਹੀਂ ਪਤਿਆਰਾ। ਤੇ ਆਹ ਜੇ ਕਰੋਗੇ ਨਾ ਤੁਸੀਂ ਉਹਨੂੰ ਚੇਤੇ ਕਰੋਗੇ, ਸੁਚੇਤ ਹੋ ਗਏ ਤੇ ਪਰੇ ਹੋ ਜਾਂਦੇ। ਚੇਤ ਸੁਚੇਤ ਚਿੱਤ ਹੋਏ ਰਹੋ ਭੁੱਲੇ ਪਰ ਹੈ ਬੜਾ ਸੌਖਾ ਕੰਮ ਹੈ ਪਰ ਅਸੀਂ ਸਿੱਖਦੇ ਨਹੀਂ ਗੇ। ਇੱਦਾਂ ਬਸ ਸਵੇਰੇ ਉੱਠੇ ਉਹ ਆਪਣਾ ਜਿਹੜਾ ਕਰਮ ਕਾਂਡ ਉਹ ਕਰੀ ਜਾਂਦੇ, ਰਾਤ ਨੂੰ ਸੌਂ ਜਾਂਦੇ ਹੈ ਨਾ, ਪਰ ਇਹ ਸਿੱਖਦੇ ਨਹੀਂ। ਤਾਂ ਉਹਨਾਂ ਕਿਹਾ ਸਿੱਖੋ ਸ਼ਬਦ ਪਿਆਰਿਓ, ਕਿਤੇ ਗੁਰੂ ਤੋਂ ਸਿੱਖ ਲਓ ਅਤੇ ਆਪਣਾ ਚੈੱਕ ਕਰੋ ਤੁਸੀਂ। ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੋਭਨੀ, ਗੁਰਮੁਖ ਰੰਗ ਚ ਲੂਲਿਆ ਮੇਰਾ ਮਨ ਤੈਨੂੰ ਭਿੰਨਾ ਜਨ ਨਾਨਕ, ਮੁਸਕ ਚ ਘੋਲਿਆ ਸਭ ਜਨਮ। ਜਦੋਂ ਨਾਮ ਪ੍ਰਗਟ ਹੁੰਦਾ ਅੰਦਰੋਂ ਖੁਸ਼ਬੂਆਂ ਆਉਣ ਲੱਗ ਪੈਂਦੀਆਂ। ਇਹ ਚੈੱਕ ਕਰਨਾ ਹੁੰਦਾ ਗੁਰਬਾਣੀ ਰਾਹੀਂ। ਸਤਿਗੁਰੂ ਪੰਜਵੇਂ ਪਾਤਸ਼ਾਹ ਚੌਥੇ ਪਾਤਸ਼ਾਹ ਕਹਿੰਦੇ ਇੱਦਾਂ ਦੇ ਬਣਾ ਦੇਣਾ ਜੇ ਆਸਾ ਦੀ ਵਾਰ ਨੂੰ ਕਮਾ ਲਓਗੇ। ਅਤੇ ਉਹ ਕੀ ਪ੍ਰੋਬਲਮ ਕੀ ਦੱਸਦੇ ਆ ਗੁਰੂ ਨਾਨਕ ਸਾਹਿਬ ਦਾ ਪ੍ਰੋਬਲਮ ਕੀ ਕਹਿੰਦੇ, ਕਹਿੰਦੇ ਨਾਨਕ ਗੁਰੂ ਨਾ ਚੇਤਨੀ, ਕਹਿੰਦੇ ਤੂੰ ਤੈਨੂੰ ਚੇਤੇ 'ਚ ਵਸਾਉਂਦਾ ਹੀ ਨਹੀਂ ਗਾ, ਨਾਨਕ ਗੁਰੂ ਨਾ ਕਿੱਦਾਂ ਵਸਾਉਣਾ ਅੱਜ ਤਾਂ ਤੁਸੀਂ ਲੱਗੇ ਹੋ। ਮਨ ਆਪਣੇ ਸੁਚੇਤ, ਸਾਰੇ ਬੋਲਦੇ ਰਾਮ ਰਾਮ ਸਾਰੇ ਬੋਲਦੇ ਜਪਦੇ ਆ ਪਰ ਸੁਚੇਤ ਹੋ ਕੇ ਉਹਨੂੰ ਤਰੀਕਾ ਨਹੀਂ ਗਾ ਕਿਵੇਂ ਅੱਖਾਂ ਬੰਦ ਕਰਕੇ ਸਾਵਧਾਨ ਹੋ ਕੇ ਜੱਪੀ ਜਾਣਾ ਕਿ ਫੁਰਨਾ ਨਾ ਆਵੇ ਕੋਈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ, ਸੁਚੇਤ ਹੋ ਕੇ ਜੇ ਜਪ ਲਿਆ ਤੇ ਬਸ ਫਿਰ ਪਾਰ ਹੋ ਗਏ। ਗੱਲ ਹੀ ਕਿ ਛੋਟੀ ਜਿਹੀ ਵਡਿਆਈ ਵੱਡਾ ਪਾਇਆ, ਆ ਵਡਿਆਈ ਕਰਨ ਦਾ ਤਰੀਕਾ ਸਿੱਖੋ ਹੈ ਨਾ। ਵਾਹ ਵਾਹ ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ।

Gurul Hwang, Gurul Hwang, Gurul Hwang, Gurul. ਹੁਣ ਸਮਝ ਲੱਗ ਗਈ ਹੈ ਜੀ ਸਾਰਿਆਂ ਨੂੰ ਕਿ ਯੁੱਧ ਕਿਵੇਂ ਕਰਨਾ। ਇਸ ਯੁੱਧ ਦੇ ਵਿੱਚ ਸਭ ਤੋਂ ਪਹਿਲਾਂ ਨੇਤਰ ਬੰਦ ਕਰਨੇ ਤੇ ਸਾਰੇ ਨੇ ਜਿਹੜੇ ਬਾਣ ਛੱਡਣੇ ਨੇ ਉਹਨਾਂ ਦੀ ਲੈ ਇੱਕੋ ਹੀ ਹੋਵੇ ਜਿਵੇਂ ਤੁਸੀਂ ਲੱਗੇ ਹੋ। ਸਭ ਸੁਰਤੀ ਮਿਲ ਸੁਰਤ ਕਮਾਈ, ਇਹ ਇੱਦਾਂ ਛੱਡਣੇ ਆ। ਪਾਪੜਿਆਂ ਪਛਾੜ ਬਾਣ ਸੁਚਾਵਾ ਸੰਨ ਕੇ, ਅੱਖਾਂ ਬੰਦ ਰੱਖਣੀਆਂ ਫਿਰ ਲੱਗੂ ਕੰਨਾਂ ਦੇ ਵਿੱਚ, ਕੰਨ ਹੀ ਸੁਣਦੇ ਹਨ। ਇਹ ਗੁਰੂ ਅਮਰਦਾਸ ਜੀ ਨੇ ਇੱਦਾਂ ਕੀਤਾ, ਇਹਨਾਂ ਇਹ ਯੁੱਧ ਸ਼ੁਰੂ ਹੋ ਗਿਆ। ਜੋ ਸੰਗਤ ਚ ਆਉਂਦੇ ਇਹਨੂੰ ਯੁੱਧ ਕਹਿੰਦੇ, ਇਹਨੂੰ ਕੀ ਕਹਿੰਦੇ ਆ ਜੀ, ਯੁੱਧ। ਤੇ ਫਿਰ ਜਿੱਤਿਆ ਵੀ ਉਹਨਾਂ ਨੇ, ਗੁਰਬਾਣੀ ਚ ਹਵਾਲਾ ਦਿੱਤਾ ਭੱਟ ਜਨਾਂ ਨੇ, ਸੱਲ ਭੱਟ ਹੋਏ ਨੇ ਸੱਲ। ਉਹਨਾਂ ਨੇ ਲਿਖਿਆ ਕਿ ਗੁਰੂ ਅਮਰਦਾਸ ਜੀ ਨੇ, ਗੁਰੂ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰਤਿਆ। ਤੇ ਸਾਨੂੰ ਕਹਿ ਗਏ ਨੇ ਵਾਹੋ ਵਾਹੋ ਗੁਰਸਿੱਖ ਨਿੱਤ ਕਰੋ, ਕਹਿੰਦੇ ਤੁਸੀਂ ਵੀ ਕਰਿਆ ਕਰੋ, ਯੁੱਧ ਰੋਜ਼ ਕਰਿਆ ਕਰੋ, ਆਪਾਂ ਰੋਜ਼ ਨਹੀਂ ਕਰਦੇ। ਇੱਥੋਂ ਤਾਂ ਆਪਾਂ ਸਿੱਖਣਾ ਹੀ ਹੁੰਦਾ, ਆ ਕੇ ਸਤਿਗੁਰਾਂ ਤੋਂ ਆਪਾਂ ਸਿੱਖਣਾ ਤੇ ਫਿਰ ਯੁੱਧ ਰੋਜ਼ ਹੀ ਹੋਣਾ। ਖਾਲਸਾ ਸੋ ਜੋ ਚੜ੍ਹੇ ਤੁਰੰਗ, ਖਾਲਸਾ ਸੋ ਜੋ ਕਰੇ ਨਿੱਤ ਜੰਗ। ਇਹਨਾਂ ਪੰਜਾਂ ਤੇ ਨਾਲ ਜੰਗ ਰੋਜ਼ ਕਰਨੀ। ਪੈਰ ਸਮਾਧ ਸੁਨਾਹ ਗਿਆਨ ਹੈ, ਆਸਣ ਚੜ੍ਹਿਓ ਧਰਮ ਧਨੱਖ ਕਰ ਗਏ, ਭਗਤ ਸੀਲੇ ਸਰ ਲੜਿਓ, ਭਾਉ ਨਿਰਹ ਭਾਉ ਹਰ ਅਟਲ ਮਨ, ਸ਼ਬਦ ਗੁਰਨੇਜਾ ਗੱਡਿਓ, ਕਾਮ ਕ੍ਰੋਧ ਲੋਭ ਅਪਤ ਪੰਚ ਦੂਤ ਬਿਖੰਡਿਓ। ਭੱਜਣਗੇ ਕਿਉਂ ਨਹੀਂ, ਪੰਜ ਚੋਰ ਆ ਗਏ ਭਗੇ ਜਬ ਸਾਧ ਸੰਗੇ ਭਾਉ। ਫਿਰ ਉੱਥੇ ਲਿਖਿਆ ਉਹਨਾਂ ਨੇ, ਕਹਿੰਦੇ ਪੰਚ ਦੂਤ ਬਖੰਡਿਓ ਭਲੋ ਪੁਹਾਲ ਤੇਜੋ ਤਨਾ, ਤੇਜ ਭਾਨ ਦਾ ਪੁੱਤਰ ਭੱਲਿਆਂ ਦੀ ਕੁੱਲ ਚੋਂ ਗੁਰੂ ਅਮਰਦਾਸ, ਭਲੋ ਪੁਹਾਲ ਤੇਜੋ ਤਨਾ, ਨਰਪਤ ਨਾਥ ਨਾਨਕ ਵਰ। ਗੁਰੂ ਨਾਨਕ ਤੋਂ ਗੁਰੂ ਅੰਗਦ ਦੇਵ ਜੀ ਨੇ ਗੁਰ ਪ੍ਰਸਾਦ ਲਿਆ ਸੀ, ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਨੇ ਲਿਆ। ਕਹਿੰਦੇ ਗੁਰ ਅਮਰਦਾਸ, ਗੁਰੂ ਅਮਰਦਾਸ ਬਾਰੇ ਸੱਲ ਜੀ ਲਿਖ ਰਹੇ ਨੇ, ਕਹਿੰਦੇ ਗੁਰ ਅਮਰਦਾਸ ਸੱਚ ਸੱਲ ਭਾਣ, ਤੈਂ ਦਲ ਜਿੱਤਿਓ ਐਵੇਂ ਯੁੱਧ ਕਰ। ਹੁਣ ਵੇਖੋ ਇੱਥੇ ਕਹਿੰਦੇ ਮੈਂ ਤੁਹਾਨੂੰ ਸੱਚ ਕਹਿ ਰਿਹਾ ਵਾਂ, ਵੇਖੋ ਆਪਾਂ ਮੰਨਦੇ ਨਹੀਂ ਨਾ ਗੱਲ। ਅਤੇ ਸੱਲ ਜੀ ਕਹਿੰਦੇ ਮੈਂ ਸੱਚ ਗੱਲ ਤੁਹਾਨੂੰ ਕਹਿ ਰਿਹਾ ਵਾਂ, ਗੁਰ ਅਮਰਦਾਸ ਨੇ ਇੱਦਾਂ ਯੁੱਧ ਜਿੱਤਿਆ ਸੀਗਾ। ਗੁਰ ਅਮਰਦਾਸ ਸੱਚ ਸੱਲ ਭਾਣ, ਭਾਣ ਹੁੰਦਾ ਮੈਂ ਕਹਿ ਰਿਹਾ ਤੁਹਾਨੂੰ। ਸੱਲ ਜੀ ਕਹਿ ਰਹੇ ਨੇ ਕਿ ਗੁਰੂ ਅਮਰਦਾਸ ਜੀ ਨੇ ਇੱਦਾਂ ਯੁੱਧ ਜਿੱਤਿਆ ਸੀਗਾ ਪੰਜਾਂ ਨਾਲ, ਕਾਮ ਕਰੋ ਲੋਮ ਅਪਤ ਪੰਚ ਦੂਤ ਬਖੰਡਿਓ, ਭੂਲੋ ਪਹਾਲ ਭਲੋ ਭੱਲਿਆਂ ਦੀ ਕੁੱਲ ਚੋਂ, ਤੇਜੋ ਤਨਾ ਤੇਜ ਭਾਨ ਦਾ ਪੁੱਤਰ ਹੈ ਨਾ, ਤੇਜੋ ਤਨਾ ਨਰਪਤ ਨਾਥ ਨਾਨਕ ਵਰ, ਉਹ ਜਿਹੜਾ ਰਾਜਾਨ ਰਾਜ ਗੁਰੂ ਨਾਨਕ ਸਾਹਿਬ ਦੇ ਘਰ ਚੋਂ ਉਹਨਾਂ ਨੇ ਇਹ ਵਰ ਲਿਆ, ਗੁਰਪ੍ਰਸਾਦ ਗੁਰਮੰਤਰ। ਗੁਰ ਅਮਰਦਾਸ ਸੱਚ ਸੱਲ ਭਾਣ, ਤੈਂ ਦਲ ਜਿੱਤਿਓ ਐਵੇਂ ਯੁੱਧ ਕਰ। ਅਤੇ ਫਿਰ ਆਪਾਂ ਵੀ ਜਿੱਤ ਸਕਦੇ ਹਾਂ ਜੀ। ਗੁਰੂ ਅਮਰਦਾਸ ਜੀ ਤਾਂ 60 ਸਾਲ ਦੀ ਉਮਰ 'ਚ ਜਾ ਕੇ ਸਿੱਖ ਬਣੇ, ਅਤੇ ਆਪਾਂ ਤਾਂ ਜੰਮਦੇ ਗੁਰੂ ਦੀ ਲੜ ਲੱਗੇ ਹੋਏ, ਸਾਡਾ ਘਰ ਹੀ ਗੁਰਸਿੱਖਾਂ ਦੇ ਘਰ ਹੋਇਆ ਜਨਮ ਹੀ, ਅਸੀਂ ਕਿਉਂ ਨਹੀਂ ਕਰ ਸਕਦੇ। ਅਸੀਂ ਨਾ ਤਾਂ ਗੁਰਬਾਣੀ ਵਿਚਾਰਦੇ ਹਾਂ, ਨਾ ਉਸ 'ਤੇ ਪ੍ਰੈਕਟੀਕਲ ਕਰਦੇ। ਗੁਰਬਾਣੀ ਸਾਰਾ ਹੀ ਪ੍ਰੈਕਟੀਕਲ ਹੈ, ਅਤੇ ਪ੍ਰੈਕਟੀਕਲ ਇੱਕੋ ਹੀ ਹੈ, ਗੁਰਪ੍ਰਸਾਦ ਜਪ। ਜਿਹਨੇ ਜਪ ਕਰ ਕਰਕੇ ਕੂੜ ਦੀ ਪਾਲ ਤੋੜ ਦਿੱਤੀ, ਕੂੜ ਦੀ ਪਾਲ ਖੜੀ ਕਰਨ ਵਾਲੇ ਇਹੀ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਅਤੇ ਫਿਰ ਨਾਮ ਹੈ ਜਿਹੜਾ ਅੰਦਰੋਂ ਪ੍ਰਗਟ ਹੋ ਜਾਣਾ, ਜਿਹੜਾ ਉਹਨੂੰ ਹੁਕਮ ਕਿਹਾ, ਇਹਨੇ ਫਿਰ ਰਜ਼ਾ 'ਚ ਆ ਜਾਣਾ, ਇਹਨੇ ਫਿਰ ਹੁਕਮ 'ਚ ਆ ਜਾਣਾ, ਹੁਕਮ ਰਜ਼ਾਈ ਚੱਲਣਾ। ਇਹ ਪਹਿਲੀ ਪੌੜੀ ਜੇ ਕਮਾ ਲਓ ਤੁਸੀਂ, ਪਹਿਲੀ ਲਾਮ ਕਮਾ ਲਓ ਨਾ, ਅਤੇ ਅਗਲੀਆਂ ਪੌੜੀਆਂ ਤੁਸੀਂ ਆਪੇ ਚੜ੍ਹ ਜਾਓਗੇ। ਪਹਿਲੀ ਪੌੜੀ ਔਖੀ ਹੈ, ਮੁਸ਼ਕਤ ਘਾਲਣੀ ਪੈਂਦੀ। ਜਿਹਨੇ ਨਾਮ 'ਤੇ ਆਇਆ ਅਤੇ ਮੁਸ਼ਕਤ ਅਸੀਂ ਘਾਲਣਾ ਨਹੀਂ ਚਾਹੁੰਦੇ, ਥੱਕ ਜਾਂਦੇ।
ਇਸ ਲਈ ਇਹ ਸਤਿਗੁਰ ਨੇ ਅੱਜ ਬਚਨ ਹੀ ਇਹ ਕੀਤਾ, ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਿਆੰਗਮ ਸਾਧੇ। ਕੋਈ ਪਾਠ ਪੜ੍ਹੀ ਗਿਆ, ਕੋਈ ਵੇਦਾਂ ਦਾ ਵਿਚਾਰ ਕਰੀ ਗਿਆ, ਕੋਈ ਨਿਓਲੀ ਕਰਮ ਕਰੇ ਬਹੁ ਆਸਣ, ਜੈਨ ਮਾਰਗ ਸੰਜਮ ਅਸਾਧਨ ਨਿਮਖ ਨਿਮਖ ਕਰ ਸਰੀਰ ਘਟਾਵੇ ਤੋ ਵੀ ਹੋਮੇ ਹਰ ਕੇ ਨਾਮ ਸਮਸਰ ਕਿਛ ਨਾਹੀ। ਨਾਮ ਜਪਦੇ ਤੇ ਬਰਾਬਰ ਨੀ ਕੋਈ ਗੱਲ, ਨਾਨਕ ਗੁਰਮੁਖ ਨਾਮ ਜਪਤ ਗਤ ਪਾਏ। ਇਹ ਜਪ ਨਹੀਂ ਛੱਡਣਾ ਤੁਸੀਂ, ਇਹ ਹੁਕਮ ਹੈ ਪਹਿਲੇ ਅੰਗ ਤੇ ਗੁਰਪ੍ਰਸਾਦ ਜਪ, ਉਹ ਸੱਚ ਨੂੰ ਵਾਹਿਗੁਰੂ ਕਿਹਾ। ਤੇ ਫਿਰ ਅਖੀਰ ਤੇ ਉਹ ਲਿਖਦਾ ਵੀ ਜਪਣਾ ਕਿੱਦਾਂ ਵਾ, ਸੱਚਖੰਡ ਜਾਊਗਾ ਕਿਹੜਾ, ਜਿਹਨੇ ਨਾਮ ਤੇ ਆਇਆ ਗਏ ਮਸਕਤ ਘਾਲ। ਮਸਕਤ ਘਾਲ ਨਹੀਂ ਪੈਣੀ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। Wow.

Grew,

0: Gurum Pyaryo, Tan Sahib Sri Guru Granth Sahib Ji Maharaj Ji Di Sari Gurbani Ek Onkar Ton Leke 18-10-20 Tak Koi Bhi Shabd Padh Lo Tusi ਇਹ ਮੰਨ ਕਰਕੇ ਉਸ ਅਕਾਲ ਪੁਰਖ ਨੂੰ ਆਪਾਂ ਕਿਵੇਂ ਵਿਛੜੇ ਹਾਂ ਅਤੇ ਹੁਣ ਸਤਿਗੁਰੂ ਦੀ ਮਤ ਲੈ ਕੇ ਅਸੀਂ ਮਿਲਣਾ ਕਿਵੇਂ ਹਾਂ ਬਸ ਇਹੀ ਗਿਆਨ ਹੈ ਕੋਈ ਵੀ ਸ਼ਬਦ ਪੜ੍ਹ ਲਓ ਹਰੇਕ ਸ਼ਬਦ ਦੇ ਵਿੱਚ ਉਹੀ ਪ੍ਰੋਬਲਮ ਹੋਏਗੀ ਜਿਹੜਾ ਖੇਲ ਬਣਾਇਆ ਆਮਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿ ਵਾਹਿਗੁਰੂ ਨੇ ਆਪਣੇ ਨਾਮ ਨਾਲੋਂ ਸਾਡੇ ਮਨ ਨੂੰ ਤੋੜ ਕੇ ਅਤੇ ਮਾਇਆ ਦੇ ਨਾਲ ਜੋੜਤਾ ਸੋਚਾਂ ਦੇ ਨਾਲ ਅਤੇ ਉੱਧਰ ਪੰਜ ਮਹਾਂਬਲੀ ਜਿਹੜੇ ਸੋਚਾਂ ਦੇਣ ਵਾਲੇ ਉਹ ਪੈਦਾ ਕਰ ਦਿੱਤੇ ਹਰ ਆਪੇ ਪੰਚ ਤੱਤ ਵਿਸਤਾਰਾ ਵਿੱਚ ਧਾਤੂ ਪੰਚ ਆਪ ਇਹਨੂੰ ਧਾਤੂ ਵੀ ਕਿਹਾ ਪੰਜ ਜਿਹੜੇ ਕਾਮ ਕਰੋ ਲੋਭ ਮੋਹ ਇਹਦੇ ਤੋਂ ਸੰਗ ਨਹੀਂ ਛੁੱਟਦਾ ਸਾਡਾ ਸਾਰੀ ਉਮਰ ਅਤੇ ਫਿਰ ਅਸੀਂ ਜੂਨਾਂ 'ਚ ਵਾਪਸ ਚਲ ਜਾਂਦੇ ਉਹ ਸੰਗ ਛਡਾਉਣ ਦਾ ਫਿਰ ਤਰੀਕਾ ਦੱਸਿਆ ਵਾ ਵੀ ਸੰਗਤ 'ਚ ਆ ਕੇ ਨਾ ਉਹਦੀ ਕੀਰਤੀ ਗਾਓ ਮਨ ਨੂੰ ਜੋੜ ਕੇ ਜੇ ਤੁਸੀਂ ਆਏ ਗਏ ਸੰਗਤ 'ਚ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਬਸ ਇੱਕੋ ਤਰੀਕਾ ਹੁਣ ਉਹ ਪਹਿਲੀ ਪੌੜੀ ਜਪਜੀ ਸਾਹਿਬ ਦੀ ਤੁਸੀਂ ਜੇ ਕਿਤੇ ਸਮਝ ਲਓ ਤਾਂ ਉਹੀ ਫਿਰ ਹਰੇਕ ਸ਼ਬਦ ਦੇ ਵਿੱਚ ਸਾਨੂੰ ਵਿਸਤਾਰ ਦਿੱਤਾ ਹੈ ਲੋਕ ਮਿਲਣਾ ਚਾਹੁੰਦੇ ਸੀਗੇ ਕਰਮ ਕਾਂਡਾਂ 'ਚ ਪਏ ਸੀਗੇ ਕੋਈ ਤੀਰਥਾਂ 'ਤੇ ਤੁਰਿਆ ਫਿਰਦਾ ਸੀ ਮਨ ਨੂੰ ਸੁੱਚਾ ਕਰਨ ਲਈ ਕੋਈ ਸੌ 'ਚ ਇਸ਼ਨਾਨ ਕਰੀ ਜਾਂਦਾ ਸੀ ਕੋਈ ਮੋਨੀ ਹੋ ਗਿਆ ਸੀ ਮੋਨ ਵਰਤ ਰੱਖਦਾ ਸੀ ਕੋਈ ਸਿਆਣਪਾਂ ਇਕੱਠੀਆਂ ਕਰੀ ਜਾਂਦਾ ਸੀ ਕੋਈ ਹੋਰ ਕਰਮ ਕਾਂਡਾਂ 'ਚ ਫਸਿਆ ਸੀ ਗੁਰੂ ਨਾਨਕ ਸਾਹਿਬ ਨੇ ਜਿਹੜਾ ਪਹਿਲੀ ਪੌੜੀ 'ਚ ਦਿੱਤਾ ਨਾ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਪਹਿਲਾਂ ਸੋਚੇ ਸੋਚ ਨਾ ਹੋਵੇ ਜੇ ਸੋਚੀ ਇਹ ਸੋਚ ਇਸ਼ਨਾਨ ਮਤਲਬ ਸੋਚਾਂ ਨੂੰ ਖਤਮ ਕਰ ਲਈ ਉਹ ਸੋਚ ਇਸ਼ਨਾਨ ਤਨ ਦਾ ਕਰੀ ਜਾਂਦੇ ਮਨ ਨੂੰ ਤਾਂ ਧੋਂਦੇ ਨਹੀਂ ਮਨ ਦਾ ਗਿਆਨ ਹੀ ਨਹੀਂ ਸੀ ਅੱਜ ਵੀ ਨਹੀਂ ਬਹੁਤਿਆਂ ਨੂੰ ਗਿਆਨ ਮਨ ਦਾ ਬਸ ਉਹ ਕਰਮ ਕਾਂਡਾਂ 'ਚ ਪਏ ਹੋਏ ਨੇ ਉਹ ਕਰਮ ਕਾਂਡਾਂ 'ਚ ਪਏ ਹੋਏ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਇੱਦਾਂ ਇਹ ਮਨ ਨਿਰਮਲ ਨਹੀਂ ਹੋਣਾ ਮਨ ਮੈਲੇ ਤਾਂ ਸਭ ਕੁਛ ਮੈਲਾ ਤਨ ਧੋਤੇ ਮਨ ਹਛਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੁੱਝੇ ਤੁਹਾਡੇ ਵਰਗੇ ਵਿਰਲੇ ਹੀ ਸਮਝਦੇ ਗੱਲ ਨੂੰ ਨਹੀਂ ਤਾਂ ਬਹੁਤ ਘੱਟ ਸਮਝਦੇ ਨੇ ਬਸ ਉਹ ਤਨ ਤੱਕ ਹੀ ਸੀਮਿਤ ਸੀ ਮਨ ਦਾ ਭੇਦ ਨਹੀਂ ਸੀ ਤਨ ਨੂੰ ਧੋਈ ਜਾਂਦੇ ਫਿਰ ਮੋਨੀ ਹੋ ਜਾਂਦੇ ਵੀ ਅਸੀਂ ਨਾ ਸੋਚਾਂ ਸਾਡੀਆਂ ਹਟਦੀਆਂ ਨਹੀਂ ਅਸੀਂ ਮੌਨ ਵਰਤ ਰੱਖ ਲੈਣਾ ਅਤੇ ਉਹ ਚੁੱਪ ਕਰਕੇ ਬੈਠ ਜਾਣਾ ਮਨ 'ਚ ਫੁਰਨੇ ਚੱਲੀ ਜਾਂਦੇ ਸੀ ਚੁੱਪੈ ਚੁੱਪ ਨਾ ਮਨ 'ਤੇ ਚੁੱਪ ਨਹੀਂ ਸੀ ਕਰਦਾ ਇਹ ਦੌੜਦਾ ਸੀ ਵਿਚਾਰਾਂ 'ਚ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਐਵੇਂ ਅੱਖਾਂ ਬੰਦ ਕਰਕੇ ਬਹਿ ਜਾਂਦੇ ਸੀ ਉਹੀ ਸਤਿਗੁਰਾਂ ਨੇ ਹਰੇਕ ਸ਼ਬਦ ਦੇ ਵਿੱਚ ਪ੍ਰੋਬਲਮ ਸਾਡੀ ਦੱਸੀ ਹੈ ਅੱਜ ਵੀ ਉਹ ਕਿਹਾ ਨਾ ਕਹਿੰਦੇ ਮੌਨ ਭਇਓ ਕਰਪਾਤੀ ਰਹੇ ਨਗਨ ਫਿਰਿਓ ਬਨਮਾ ਤੱਟ ਤੀਰਥ ਪਉ ਧਰਤੀ ਭਰਮਿਓ ਦੁਬਦਾ ਛੁਟਕੇ ਇਹ ਜਿਹੜੀਆਂ ਮਨ ਦੀਆਂ ਮੈਲਾਂ ਨੇ ਛੱਡਦਾ ਨਹੀਂ ਇਹ ਕਰਮ ਕਾਂਡਾਂ ਦੇ ਨਾਲ ਫਿਰ ਉਹਨਾਂ ਦੱਸਿਆ ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰ ਵੱਤ ਧਰਾਏ ਇੰਨਾ ਜ਼ਿਆਦਾ ਵਿਰਾਗ ਸੀਗਾ ਵਾਹਿਗੁਰੂ ਨੂੰ ਮਿਲਣ ਲਈ ਆਰੇ ਦੇ ਉੱਤੇ ਸਿਰ ਰੱਖ ਦਿੰਦਾ ਅਤੇ ਸਤਿਗੁਰੂ ਕਹਿੰਦੇ ਇੱਦਾਂ ਵੀ ਨਹੀਂ ਗੱਲ ਬਣਨੀ ਮਨ ਕੀ ਮੈਲ ਨਾ ਉਤਰੇ ਜੇ ਲੱਖ ਯਤਨ ਕਰਾਂ ਮਨ ਤਾਂ ਨਿਰਮਲ ਨਹੀਂ ਹੋਣਾ ਇੱਦਾਂ ਤਨ ਨੂੰ ਖਤਮ ਕਰ ਲਓਗੇ ਤੁਸੀਂ ਕਹਿੰਦੇ ਫੇਰ ਹੋਰ ਦਾਨ ਕਰਦਾ ਸੀਗਾ ਜਿੱਥੇ ਸੋਨਾ ਦਾਨ ਔਰਤ ਵੀ ਦਾਨ ਕਰ ਦਿੰਦਾ ਸੀ ਭੂਮ ਦਾਨ ਜ਼ਮੀਨ ਦਾਨ ਕਰ ਦਿੰਦਾ ਸੀ ਹਾਥੀ ਘੋੜੇ ਕਣਕ ਕਾਮਨੀ ਹੈਵਰ ਗੈਵਰ ਬਹੁਵਿਧ ਦਾਨ ਦਤਾਰਾ ਅੰਨ ਬਸਤਰ ਭੂਮ ਬਹੁ ਰੁਪਏ ਨਹਿ ਮਿਲੀਏ ਹਰਿਦੁਆਰ ਹਰੀ ਦੇ ਦਰ ਤੱਕ ਵੀ ਨਹੀਂ ਪਹੁੰਚ ਸਕਦੇ ਦਰ 'ਤੇ ਜਾਣ ਦਾ ਵੀ ਤਰੀਕਾ ਨਹੀਂ ਸੀ ਸਿੱਖਿਆ ਫਿਰ ਹੋਰ ਪੂਜਾ ਕਰਦਾ ਸੀਗਾ ਜਿੱਦਾਂ ਪੱਥਰਾਂ ਦੀ ਪੂਜਾ ਭਗਵਾਨ ਪੱਥਰਾਂ ਦਾ ਬਣਾ ਲਏ ਪੂਜਾ ਅਰਚਾ ਬੰਧਨ ਡੰਡਾਓ ਖੱਟ ਕਰਮਾ ਰਤ ਰਹਿਤਾ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਵੀ ਹਉਮੈ ਹਾਂ ਹਾਂ ਕਰਦ ਬੰਧਨ ਮੈਂ ਭਰਿਆ ਨੈ ਮਿਲੀਏ ਇਹ ਜੁਗਤਾ ਯੋਗ ਸਿੱਧ ਆਸਣ ਚੁਰਾਸੀ ਇਹ ਸੁਖਣੀ ਸਾਹਿਬ 'ਚ ਬਹੁਤ ਸਮਝਾਇਆ ਧਿਆਨ ਨਾਲ ਪੜ੍ਹਿਆ ਕਰੋ ਬਾਣੀ ਇਹ ਵੀ ਕਰ ਕਰ ਰਿਹਾ ਵੱਡੀ ਆਰਜਾ ਫਿਰ ਫਿਰ ਜਨਮੇ ਹਰ ਸਿਉ ਸੰਗ ਨਾ ਗਏ ਗੁਰੂ ਨਾਨਕ ਸਾਹਿਬ ਜਦੋਂ ਗਏ ਸਿੱਧਾਂ ਕੋਲ ਬੜੀ ਬੜੀ ਉਮਰਾਂ ਦੇ ਬੈਠੇ ਹੀ ਉਹ ਇਹੋ ਹੀ ਉਹ ਕਰਦੇ ਕਰਮ ਕਾਂਡ ਫਿਰ ਉਹਨਾਂ ਨੇ ਕੀ ਦੱਸਿਆ ਕਹਿੰਦੇ ਜੇ ਤੁਸੀਂ ਰਾਜੇ ਵੀ ਬਣ ਗਏ, ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਪਹਾਰਾ, ਸੇਜ ਸੋਹਣੀ ਚੰਦਨ ਚੂਹਾ ਨਰਕ ਘੋਰ ਕਦਰ, ਕਿ ਨਰਕਾਂ ਤੋਂ ਬਚ ਨਹੀਂ ਸਕਦੇ 84 ਲੱਖ ਜੂਨਾਂ ਤੋਂ। ਫਿਰ ਉਹ ਜਿਹੜੀ ਮੋਹਰ ਲਾਈ ਆ ਜਿਹੜਾ ਤੁਸੀਂ ਹੁਣ ਕਰ ਰਹੇ ਹੋ, ਹਰ ਕੀਰਤ ਸਾਧ ਸੰਗਤ ਹੈ ਗੁਰਪ੍ਰਸਾਦ, ਜਪ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ। ਬਸ ਇਹ ਪਹਿਲੀ ਪੌੜੀ ਦੀ ਵਿਆਖਿਆ ਫਿਰ ਗਾਂਹ ਹਰ ਇੱਕ ਸ਼ਬਦ ਮਹਾਰਾਜ ਨੇ ਕੀਤੀ ਗੁਰਬਾਣੀ 'ਚ ਵੀ ਗੱਲ ਪ੍ਰੋਬਲਮ ਆ ਵਾ, ਇਹਦਾ ਹੱਲ ਕਰ ਲਓ ਤੁਸੀਂ, ਮਿਲਾਪ ਹੋ ਜਾਏਗਾ।
1: ਵਾਹਿਗੁਰੂ।
0: ਹਾਂਜੀ, ਸਮਾਂ ਹੋ ਗਿਆ ਜੀ। ਸੋ ਆਓ, ਹਰ ਕੀਰਤ ਸਾਧ ਸੰਗਤ ਹੈ ਸਿਰੇ ਦਾ ਕੰਮ ਜਿਹੜਾ ਦੱਸਿਆ, ਜਿਹਨੂੰ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਨ, ਇਹ ਕਰਨ ਤੋਂ ਬਿਨਾਂ ਕਹਿੰਦੇ ਤੇਰੇ ਸੇਵਕ ਇਹ ਰੰਗ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹ ਮਨ ਰਤ, ਵਾਹਿਗੁਰੂ। ਇਹ ਕਰੀ ਜਾਣਾ ਹਰ ਹਰ ਜੀ। ਸੋ ਅੱਜ ਦਾ ਇੰਨਾ ਹੀ ਸਮਾਂ ਸੀ, ਹੁਣ ਪਾਵਨ ਸ੍ਰੀ ਰਹਿਰਾਸ ਸਾਹਿਬ ਜੀ ਦੇ ਜਾਪ ਪਾਠ ਗੁਰਮੁਖ ਪਿਆਰੇ ਆਪ ਜਨ ਸਰਵਣ ਕਰਾਉਣਗੇ। ਇੰਨੇ ਵਿਚਾਰ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ, ਗੁਰੂ ਤੇ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ ਸਾਹਿਬ ਜੀਓ, ਹਰ ਜੁਗ ਜੁਗ ਭਗਤੇ ਉਪਾਇਆ।

ਠਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਤ ਦੇ ਜਗ ਮਹਿ ਉੱਤਮ ਕਾਢੀਐ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਬੋਲਣਾ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਣ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ

ਆਸਰਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਸਭ ਤੋਂ ਪਹਿਲਾਂ ਆਪਦੀਆਂ ਪਿਆਰੀਆਂ ਸੰਗਤਾਂ ਨੇ ਸੰਗਤੀ ਰੂਪ ਨਾਮ ਸਿਮਰਨ ਕੀਤਾ ਗੁਰਮਤਿ ਵਿਚਾਰਾਂ ਹੋਈਆਂ ਉਪਰੰਤ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਸੇਵਾ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜੀ ਸੁਣੀ ਬਾਣੀ ਨਾਮ ਸਿਮਰਨ ਦਾ ਭਾਵ ਸਭ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਨ ਸੋਜ ਪਵਿੱਤਰਾ ਲਾਵ ਭੋਗ ਹਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੇ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਨਾਮ ਸਿਮਰਨ ਸੋਦਾ ਰਹਿਰਾ ਸਾਹਿਬ ਦੇ ਪਾਠ ਅਰਦਾਸ ਕੁਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦਾਤ ਬਖਸ਼ਣ ਜੀ। ਸਵਾਹ ਹੁਣ ਜੋ ਸਮੂਹ ਗੁਰੂ ਕੇ ਕੀਰਤਨੀਆਂ ਵੱਲੋਂ ਅਖੰਡ ਕੀਰਤਨ ਨਾਮ ਸਿਮਰਨ ਕੀਰਤਨ ਆਰੰਭ ਹੋ ਰਹੇ ਹਨ। ਸੋ ਤਕਰੀਬਨ 9:15 ਵਜੇ ਤੱਕ ਦੀਵਾਨ ਚੱਲਣਗੇ। ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਇਸ ਸਮੇਂ ਦਾ ਲਾਹਾ ਲੈਣਾ ਜੀ। ਕੱਲ੍ਹ ਨੂੰ ਜੋ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਪਿੰਡ ਪਲਾਹੀ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਸਮਾਗਮ ਆਰੰਭ ਹੋਣੇ ਹਨ। ਸਵੇਰੇ ਤਕਰੀਬਨ 9:30 ਵਜੇ ਦੇ ਕਰੀਬ ਜੋ ਸ੍ਰੀ ਖੰਡਪਾ ਸਾਹਿਬ ਆਰੰਭ ਹੋ ਜਾਣੇ ਹਨ। ਉਸ ਤੋਂ ਉਪਰੰਤ ਜੋ ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ, ਸਾਰਾ ਦਿਨ ਜੋ ਦੀਵਾਨ ਸੱਜਣਗੇ। ਸ਼ਨੀਵਾਰ ਨੂੰ ਰਾਤ 9:00 ਵਜੇ ਤੋਂ ਲੈ ਕੇ ਐਤਵਾਰ ਦੇ ਅੰਮ੍ਰਿਤ ਵੇਲੇ ਤੀਕਰ ਜੋ ਰੈਣ ਸਭਾਈ ਕੀਰਤਨ ਹੋ ਰਹੇ ਹਨ। ਸੋ ਆਪ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਆਪ ਜੀਆਂ ਨੇ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ।

ਹੋਇਆ ਹੈ। ਕਿਰਪਾ ਕਰਨੀ ਜੀ, ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖੇਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਨਾਮ ਸਿਮਰਨ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ। ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਸਰਬਜੀਤ ਕੌਰ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ। ਮੇਰਾ ਪ੍ਰਯਾਸ ਰੱਖਣਾ ਗੁਲਸ਼ਨ ਗਰੋਵਰ ਦੇ ਜਨਮ ਦਿਨ ਤੇ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਰਹਿਮਤਾਂ ਪ੍ਰਯਾਸ ਰੱਖਣਾ। ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

0: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਲਵਾ ਕੇ ਗੁਰਬਾਣੀ ਕੀਰਤਨ ਨਾਮ ਸਿਮਰਨ ਦਾ ਆਨੰਦ ਮਾਣਿਆ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰਮ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਸਵੇਰੇ ਆਸਾ ਜੀ ਦੀ ਵਾਰ ਦੇ ਵੀ ਦੀਵਾਨ ਇਸੇ ਤਰ੍ਹਾਂ ਸਜਣਗੇ ਅਤੇ ਸ਼ਨੀਵਾਰ ਸ਼ਾਮ ਨੂੰ 9 ਵਜੇ ਤੋਂ ਲੈ ਕੇ ਐਤਵਾਰ ਦੇ ਅੰਮ੍ਰਿਤ ਵੇਲੇ ਤੀਕਰ ਜੋ ਰਹਿਣ ਸਭਾਈ ਕੀਰਤਨ ਹੋਣਗੇ। ਨਾਲ ਨਾਲ ਸਮੂਹ ਸੰਗਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾਣੇ ਹਨ। ਕੱਲ੍ਹ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਐਤਵਾਰ ਨੂੰ ਹੋਣਗੀਆਂ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਆਪ ਜੀਆਂ ਨੇ ਇਹਨਾਂ ਸਮਾਗਮ ਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਵ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰੈ, ਰਾਮ ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਬਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਪਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅੜਾਂ ਹੋਂ ਅੜਾਂ ਤੂੰ, ਨਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹ ਸੋਹਿਲਾ, ਸਿਵਰਿਹ ਸਿਰਜਣਹਾਰੋ। ਤੁਮ ਗਾਵਹ ਮੇਰੇ ਨਿਰਭਉ ਕਾ, ਸੋਹਿਲਾ ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਸਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉਮੇਲ। ਘਰ ਘਰ ਇਹੋ ਪਹੁਚਾ, ਸਦਲੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ

ਹਾਉ ਵਿਸ ਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਓ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕ੍ਰਿਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਚੁਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰੈਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਰਉ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਤਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਆਈ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

guru ha guru ha guru ha guru ha guru ha guru ha guru ha guru ha.

गुरु वाह गुरु वाह गुरु वाह गुरु वाह गुरु वाह गुरु वाह गुरु

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru, Guru, Guru, Guru, Guru, Guru, Guru.

0: Guru, Vai Guru, Vai
1: Guru, Vai Guru, Vai Guru,
0: Vai Guru, Vai Guru, Vai.

ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦ ਗੁਰਾਏ ਨਮਹ ਜੁਗਾਦ ਗੁਰਾਏ ਨਮਹ ਸਤਿਗੁਰਾਏ ਨਮਹ ਸ੍ਰੀ ਗੁਰਦੇਵਾਏ ਨਮਹ ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰਉ ਜਾਸ ਵਿਸ਼ਵੰਭਰ ਏਕੈ ਨਾਮ ਜਪਤ ਆਗਨਤ ਅਨੇਕੈ ਵੇਦ ਪੁਰਾਨ ਸਿਮ੍ਰਿਤ ਸੁਧਾ ਖਿਅਰ ਕਿੰਨੇ ਰਾਮ ਨਾਮਿਕ ਆਖਿਅਰ

ਤਰਸ ਤੁਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਗਏ ਮਨ ਬਿਸਰਾਮ ਰਹਾਓ।

ਗਏ ਸਿਮਰਨ ਹੋਏ ਸੋ ਭਲਾ, ਪ੍ਰਭ ਗਏ ਸਿਮਰਨ ਸਫਲ ਫਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ, ਪ੍ਰਭ ਗਾ ਸਿਮਰਨ ਸਭ ਤੇ ਉੱਚਾ, ਪ੍ਰਭ ਗਏ ਸਿਮਰਨ ਉਦਰੈ ਮੁੱਚਾ, ਪ੍ਰਭ ਗਏ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਗਏ ਸਿਮਰਨ ਸਭ ਕੇ ਸੁਝਾਏ, ਪ੍ਰਭ ਗਏ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਗਏ ਸਿਮਰਨ ਪੂਰਨ ਆਸਾ, ਪ੍ਰਭ ਗਏ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਗੋ ਸਿਮਰੇ ਸੇ ਧਨਵੰਤੇ, ਪ੍ਰਭ ਗੋ ਸਿਮਰੇ ਸੇ ਪਤਵੰਤੇ, ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਗੋ ਸਿਮਰੇ ਸੇ ਬੇਮਹਤਾਜੇ, ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਗੋ ਸਿਮਰੇ ਸੇ ਸੁਖਵਾਸੀ, ਪ੍ਰਭ ਗੋ ਸਿਮਰੇ ਸਦਾ ਅਵਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਗੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਗੋ ਸਿਮਰੇ ਤਨ ਸਦ ਬਲਿਹਾਰੀ, ਪ੍ਰਭ ਗੋ ਸਿਮਰੇ ਸਮੁਖ ਸੁਹਾਵੇ, ਪ੍ਰਭ ਗੋ ਸਿਮਰੇ ਤਨ ਸੁਖ ਬਿਹਾਵਾ, ਪ੍ਰਭ ਗੋ ਸਿਮਰੇ ਤਨ ਆਤਮ ਜੀਤਾ, ਪ੍ਰਭ ਗੋ ਸਿਮਰੇ ਤਨ ਨਿਰਮਲ ਰੀਤਾ, ਪ੍ਰਭ ਗੋ ਸਿਮਰੇ ਤਨ ਆਨੰਦ ਘਨੇਰੇ, ਪ੍ਰਭ ਗੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰਾ ਭਾਗ, ਪ੍ਰਭ ਗੈ ਸਿਮਰਨ ਕਾਰਜ ਪੂਰੇ, ਪ੍ਰਭ ਗੈ ਸਿਮਰਨ ਕਬੂਨਾ ਚੂਰੇ, ਪ੍ਰਭ ਗੈ ਸਿਮਰਨ ਹਰ ਗੁਣ ਬਾਨੀ, ਪ੍ਰਭ ਗੈ ਸਿਮਰਨ ਸਹਿਜ ਸਮਾਨੀ, ਪ੍ਰਭ ਗੈ ਸਿਮਰਨ ਨਿਚਲ ਆਸਨ, ਪ੍ਰਭ ਗੈ ਸਿਮਰਨ ਕਮਲ ਬੇਗਾਸਨ, ਪ੍ਰਭ ਗੈ ਸਿਮਰਨ ਅਨਹਦ ਚੁਨਕਾ ਹਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹੇ ਸੇ ਜਨ ਜਿਨ ਕਉ ਪ੍ਰਭ ਮਯਾ, ਨਾਨਕ ਤਿੰਨ ਜਨ ਸਰਣੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨੀ ਚਾਹੁ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਰੋਕ, ਦੀਨ ਦਰ ਦੁਖ ਭੰਜਨਾ, ਕਟਗੜ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ, ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ, ਅਨਕ ਪੁਨਃ ਚਰਨ ਕਰਤ ਨਹੀਂ ਤਰਾ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਦ ਨਾ ਪਰੈ, ਹਰ ਕਾ ਨਾਮ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿੱਖਣਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ, ਜੇ ਮਾਰਗ ਇਹ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ,

ਦੁਸ਼ਟ ਪਦੇ। ਜਾਪਤਾ ਵਿਗਿਆਨ ਸਭ ਧਿਆਨ, ਘੜ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ।

ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮਲਾ, ਜੇ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮਗਰੀ ਸੰਗ ਸਾਧ ਬਸਾ, ਦਿਨੇ ਹਸਤ ਪਾਵ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ।

ਸਾ ਛੋੜ ਝੂਠ ਸੰਗ ਬਚਿਆ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਤੋਹੇ ਗਰਦ ਪ੍ਰੀਤ ਭਸਮ ਸੰਗ ਹੋਏ ਅੰਧ ਕੁਪ ਮੈਂ ਪਤਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਯਾਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਸ਼ਬ ਸੁਨਾਏ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਰਿਹ ਓੜ ਨਿਭਾਵੈ ਕਹਾਂ ਬੁਝਾਰਤ ਬੁੱਝੇ ਡੋਰਾ ਨਿਸਕਈਏ ਤੋ ਸਮਝੇ ਪੂਰਾ ਕਹਾਂ ਬਿਸਨ ਪਦ ਗਾਵੇ ਗੁੰਗ ਜਤਨ ਕਰੈ ਤੋ ਵੀ ਸੁਰ ਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਹਾਵਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਧਰੈ ਸੰਗ

ਬੈ ਅਰਦਾਸ ਜੀਓ ਬਿਨ ਸਭ ਤੇਰੀ ਰਾਸ ਤੂੰ ਮਾਤ ਪਿਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੁਤ

ਮੈਂ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੇ ਪਾਵੇ ਇੱਕ ਬਸਤਕਾਰ ਵਿਖੋੜ ਗਵਾਵੇ ਇੱਕ ਪੀਨਾ ਦੇ ਦਸ ਵੀ ਹਿਰਲੇ ਤੋ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀ ਜੈ ਸਦ ਨਮਸਕਾਰ ਜਾਗੇ ਮਨ ਲਾਗਾ ਬਰਾ ਮੀਠਾ ਸਰਬ ਸੁਖ ਤਾਉ ਮਨ ਬੂਠਾ ਜਿਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਦਿਨ ਪਾਇਆ ਅਗੰਧ ਸ਼ਾਪਨੀ ਦੇ ਰਾਸ ਖਾਤ ਪੀਤ ਵਰਤੇ ਆਨੰਦ ਉਲਾਸ ਆਪਣੀ ਅਮਾਨ ਕਰਸ਼ ਬਹੁਰ ਸ਼ਾਲਿਆ ਗਿਆਨੀ ਮਨ ਰੋਸ ਕਰੇ

ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ ਬੇਗ ਬਿਨਾ ਜੋ ਖੇਤੀ ਜਾਏ। ਗੋਬਿੰਦ ਭਜਨ ਮਿਨ ਬ੍ਰਿਥੇ ਸਭ ਕਾਮ ਜੋ ਕਿਰਪਨ ਕੇ ਨਿਰਾਰ ਦਾਮ ਤਨ ਤਨ ਤੇ ਜਨ ਜੇ ਘਟ ਬਸਿਓ ਹਰ ਨਾਮ ਨਾਨਕ ਤਾਕੇ ਬਲ ਬਲ ਜਾਓ ਰਹਿ ਤਬ

ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ ਭਾਵ ਸਿਆਣਮ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਭਾਵ ਲੜ ਲਾਏ ਥਾਂ ਤਰੰਤਰਿਆ ਸਮਾਏ।

ਗੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਵਰ ਨਾਨ ਬ੍ਰਹਮ ਗਿਆਨੀ ਆ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ਼ ਬ੍ਰਹਮ ਗਿਆਨੀ ਕਾ ਕਥਿਆ ਰਾਜਾ ਅਧਾ ਖਿਅਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕਿਮਿਤ ਕੌਣ ਬਖਾਨਾ

ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਪਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਰੇ ਠਾਉਂ ਜਿਤ ਜਿਤ ਕਰ ਰਾਖੈ ਤੈਸਾ ਤਿੰਨ ਨਾਉ ਆਪੇ ਕਰਨ ਗਰਾਮਨ ਜੋ ਪ੍ਰਭਾਵੇ ਸੁਇਪਨ।

ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖਿਆ ਬਨੀ ਵਡਿਆਈ ਨਾਨਕ ਸਮੇ ਰਿਆ ਸਮਾਈ ਪ੍ਰਭਾਵੇ ਮਾਨੁਗਤ ਪਾਵੇ ਪ੍ਰਭਾਵਿਤ ਪਾਥਰ ਤਰਾਵੇ ਪ੍ਰਭਾਵਿਨ ਸਾਸ ਤੇ ਰਾਖੇ ਪ੍ਰਭਾਵਿਤ ਹਰ ਗੁਣ ਪਾਖੇ ਪ੍ਰਭਾਵਿਤ ਪਥ ਉਧਾਰੇ ਆਪ ਕਰੇ ਆਪਣ ਵਿਚਾਰੇ ਦੁਹਾਂ ਸਿਰਿਆ ਕਾ ਆਪ ਸਮਾਮੀ ਖੇਲੇ ਵਿਗਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਣਾ ਆਵੈ ਕਹੋ ਮਾਨੁਕ ਤੇ ਕਿਆ ਹੋਏ ਆਵੇ ਜੋਤਿਸ ਭਾਵੇ ਸੋਈ ਕਰਾਵੇ ਸਕੇ ਹਾਥੇ ਤਾਂ ਸਭ ਕੁਛਲੇ ਜੋਤਿਸ ਭਾਵੇ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੇ ਜੇ ਜਾਨਤ ਆਪਣੇ ਆਪ ਬਚੈ ਭਰਮੇ ਭੁੱਲਾ ਦੈ ਦਸਤਾਵੇ ਨਿਮਕ ਮਾਹੇ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜਨਾ ਮਿਲੇ ਕਿਰਮੈ ਨੀਚ ਗੀਟ ਕਹੋ ਰਾਜਪਾਲ ਬ੍ਰਹਮ ਗਰੀਬ ਨਿਵਾ ਜਾਗਾ ਦ੍ਰਿਸ਼ਟ ਕਛੂ ਨਾ ਆਵੈ ਤਸ ਤਤਕਾਲ ਦੈ ਦਿਸ ਪ੍ਰਗਟਾਵੈ ਜਾਕੋ ਆਪਣੀ ਕਰੇ ਬਖਸੀਸ ਤਾਕਾ ਲੇਖਾ ਨ ਗਨੇ ਜਗਦੀਸ਼ ਜੀਓ ਬਿਨ ਸਭ ਦਸਕੀ ਰਾਸ ਘਟਗੜ ਪੂਰਨ ਬ੍ਰਹਮ ਬਰਗਾਸ ਆਪਣੀ ਬਣਤਾ ਬਨਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾ ਇਸ ਹਾਥ ਕਰਨ ਕਰਾਮਨ ਸਰਬ ਕੋ ਨਾਥ ਆਗਿਆ ਗਾਰੀ ਬਪਰਾ ਜੀਓ ਜੋਤਿਸ ਭਾਵੇ ਸੁਫਨ ਥੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋਖ ਹਰ ਹਰ ਕਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾ ਮਨਹਾਰ ਕਬੂ ਨਿਰਤ ਕਰੇ ਬਾਭਾਤ ਕਬੂ ਸੋਏ ਰਾਏ ਦਿਨ ਰਾਤ ਕਬੂ ਮਹਾਂ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਦਰਬਾਰ ਕਬੂ ਹੋਏ ਬਹੇ ਬੜ ਰਾਜਾ ਕਬੂ ਵਿਖਾਰੀ ਨਿਚਗਾ ਸਾਜਾ ਕਬੂ ਆਪ ਕੀਰਤਮੈ ਆਵੈ ਕਬੂ ਹੂੰ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੇ ਤਵੀਰ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਸਾਧਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਅ ਅਨੰਗ ਜੋਨ ਭਰਮੈ ਭਰਮੀਆ ਨਾਨਕ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵੇ ਤੇ ਮੈਂ ਨਚਾਵੇ ਜੋਤ ਸੁਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬੂ ਸਾ ਸੰਗਤ ਤੇ ਪਾਵੇ ਉਸ ਸਥਾਨ ਤੇ ਬਾਹਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮੰਤਨ ਨਾ ਅਮ੍ਰਿਤੇ ਕਰੰਗ ਸਦਾ ਬਸੇ ਪਾਰ ਬ੍ਰਹਮ ਕੇ ਸੰਗ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਗਏ ਸਤਿਗੁਰ ਬਾਨ ਸਲੋਕ ਸੁਖੀ ਬਸੈ ਮਸਗੀਨੀਆ ਆਪ ਨੇ ਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਰੇ ਅਸ਼ਟਪਦੀ ਜਿਸਕੇ ਅੰਦਰ ਰਾਜ ਮਾਂ

ਲਸ਼ਕਰ ਮਾਂ ਨੂੰ ਕੁਬਰ ਕਰੇ ਆਸ ਬਲ ਪਿੱਤਰ ਤਾਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਨਮੇ ਹੋਏ ਜਾਏ ਬਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖਵਾਰੀ ਗੁਰਪ੍ਰਸਾਦ ਜਾਕਾ ਮਿਟਿਆ ਅਭਿਮਾਨ ਸੋਜਨ ਨਾਨਕ ਦੁਰਗੇ ਪ੍ਰਵਾਨ।

ਪੈਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬਲ ਗਜਾਨੇ ਮੁਝ ਤੇ ਕਛ ਹੋਏ ਤਬ ਸੁਖ ਨਾਈ ਗੋਏ ਜਬ ਜਾਨੇ ਮੈਂ ਕਿਛ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੇ ਤਬਲਕ ਨੇ ਚਲ ਨਾਹੀ ਚੀਤ ਜਬਲਕ ਮੋਹ ਮਗਨ ਸੰਘ ਮਾਏ ਤਬਲਕ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕ ਹਮ ਛੁਟੈ ਸਹਿ ਸਕਟੇ ਲੱਕ

ਨਾਮ ਰੰਗ ਸਰਬ ਸੁਖੋ ਏ ਬੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਜਾਪ ਕਰਨ ਕਰਾਵਨ ਕਰਨੇ ਹਾਸ ਕੇ ਆਦਿ ਕਹਾਂ ਵਿਚਾਰ ਜੈਸੀ ਦ੍ਰਿਟ ਕਰੇ ਤੈਸਾ ਹੋਏ ਆਪੇ ਆਪ ਆਪ ਰਭ ਸੋਏ ਜੋ ਕਿਛ ਕਿਨੋ ਸੁਪਨੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੁੱਝੈ ਦੇਖੈ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰ ਰਮਨਸੇ ਆਵੇ ਨਾ ਜਾਏ ਨਾਨਕ ਸਦੀ ਰਹਿਆ ਸਮਾਏ ਆਪ ਉਦੇਸੈ ਸਮਝੇ ਆਪ ਆਪੇ ਰਜਿਆ ਸਭ ਕੈ ਸਾਧ ਆਪ ਕਿਨੋ ਆਪਣ ਵਿਸਥਾਰ ਸਭ ਕੈ ਸੁਸਗਾਉ ਕਰਨੇ ਹਾਰ ਉਸਤੇ ਭਿੰਨ ਕਹੋ ਕਿਸ਼ੋਏ ਥਾਨ ਤਰੰਤਰ ਏਕੈ ਸੋਏ ਆਪਣੇ ਜਲ ਧਾਪ ਕਰਨੇ ਹਾਰ ਕੌਤਕ ਕਰੇ ਰੰਗ ਆਬਾਰ ਮਨ ਮੇ ਆ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤਿ ਪ੍ਰਭ ਸੁਆਮੀ ਗੁਰਪ੍ਰਸਾਦ ਗਰਾਂ ਵਖਿਆਨੀ

ਸੰਤ ਗਏ ਦੁਖਨ ਤੇ ਸਭ ਜਾਏ, ਸੰਤ ਗਏ ਦੁਖਨ ਨੀਚ ਨੀਚਾਏ, ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੇ ਤਾਂ ਹੋਏ ਭੀਗਤ ਪਾਹੇ। ਸੰਗਾ ਨਿੰਦਕ ਮਹਾਤਾਈ, ਸੰਗਾ ਨਿੰਦਕ ਖੰਡ ਕੰਨਾ ਪਾਈ, ਸੰਗਾ ਨਿੰਦਕ ਮਹਾਤਿਆਰਾ, ਸੰਗਾ ਨਿੰਦਕ ਪਰਮੇਸ਼ਰ ਮਾਰਾ।

ਬੀਹੋਏ ਮੋਖ ਸੰਗਾ ਦੁਖੀ ਸਦਾ ਅਪਵਿੱਤ ਸੰਗਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਗੇ ਦੁਖੀ ਕੋ ਡਾਲ ਲਾਗੇ ਸੰਗੇ ਦੁਖੀ ਕੋ ਸਭ ਤਿਆਗੈ ਸੰਗਾ ਦੁਖੀ ਮਾਂ ਅਹੰਕਾਰੀ ਸੰਗਾ ਦੁਖੀ ਸਦਾ ਬੇਕਾਰੀ ਸੰਗਾ ਦੁਖੀ ਜਨਮੈ ਮਰੈ ਸੰਗੀ ਦੁਖ ਨਾ ਸੁਖ ਤੇ ਠਰੈ ਸੰਗੇ ਦੁਖੀ ਕੋ ਨਾਹੀ ਠਾਉ ਨਾਨਕ ਸੰਭਾਵੈ ਤਲਾਏ ਮਿਲਾਏ ਸੰਗਾ ਦੁਖੀ ਅਦ ਬੀਜ ਤੇ ਟੁੱਟੈ ਸੰਗਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਗੇ ਦੁਖੀ ਗੁਧਿਆਨ ਪ੍ਰਭਾਈਐ ਸੰਗਾ ਦੁਖੀ ਉੱਜੜ ਪਾਈਐ ਸੰਗਾ ਦੁਖੀ ਅੰਦਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਗੇ ਦੁਖੀ ਕੀ ਜੜ ਕਿਛ ਨਾਹੇ ਆਪਨ ਵੀ ਜਾਪੇ ਹੀ ਖਾਹੇ ਸੰਗੇ ਦੁਖੀ ਕੋ ਅਵਰ ਨਾ ਰਾਖਣ ਹਾਰ ਨਾਨਕ ਸੰਭਾਵੈ ਤਾਂ ਲਏ ਉਭਾਰ ਸੰਗਾ ਦੁਖੀ ਇਉਂ ਬਿਲ ਲਾਏ ਜੋ ਜਲ ਵੀ ਹੋਣ ਮਛਲੀ ਤੜਫੜਾਏ ਸੰਗਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਵਕ ਇੰਦਰ ਨੀ ਧਰਾਪੈ ਸੰਗਾ ਦੁਖੀ ਛੁਟੇ ਅਕੇਲਾ ਜੋ ਬੁਆੜ ਤਿਲ ਖੇਤ ਮਾਏ ਦੁਹੇਲਾ ਸੰਗਾ ਦੁਖੀ ਧਰਮ ਤੇ ਰਹਿ ਸੰਗਾ ਦੁਖੀ ਸਦ ਮਿਥਿਆ ਕਹਿਤ ਕੀਰਤਨ ਦਗਾ ਤੁਰਹੀ ਪਿਆ ਨਾਨਕ ਜੋ ਤਿਸ ਭਾਵੇ ਸੋਈ ਥਿਆ ਸੰਗਾ ਦੁਖੀ ਬਿਗੜੂ ਪਏ ਜਾਏ ਸੰਗੇ ਦੁਖੀ ਕੋ ਦਰਗਾਹ ਮਿਲੇ ਸਜਾਏ ਸੰਗਾ ਦੁਖੀ ਸਦਾ ਸਹਿਕਾਈਐ ਸੰਗਾ ਦੁਖੀ ਨਾ ਮਰੇ ਨਾ ਜੀਵਾਈਐ ਸੰਗੇ ਦੁਖੀ ਕੀ ਪੁੱਜੇ ਨਾ ਆਸਾ ਸੰਗਾ ਦੁਖੀ ਉੱਠ ਚੱਲੇ ਨਿਰਾਸਾ ਸੰਗਾ ਦੁਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕਿਰਤਨਾ ਮਿੱਟਾ ਕੋਏ ਨਾਨਕ ਜਾਣੇ ਸੱਚਾ ਸੋਏ ਸਭਗੜ ਦਿਸ ਗਿਓ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰਹੋ ਦਿਨ ਰਾਤ ਸੇ ਧਿਆਵੋ ਸਾਸ ਗਿਰਾਸ ਸਭ ਕੁਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀ ਆਪਣਾ ਖੇ ਲਾਭ ਕਰਨੇ ਹਾਰ ਦੂਸਰ ਕੌਣ ਕਹੈ ਵਿਚਾਰ।

ਅਸ਼ਟਪਦੀ ਮਾਨੂ ਕੀ ਟੇਕ ਬ੍ਰਿਥੀ ਸਭਜਾਨ ਦੇਵਨ ਗੋਇਕਾ ਭਗਵਾਨ ਜਸਗੈ ਦੀਆ ਰਹਿ ਅਗਾਹੇ ਵਰਨਾ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਏਕੁਆ ਮਾਨੂ ਕਹਿ ਸੁਨਾਈ ਹਾ ਤਿਸਗਾ ਹੁਕਮ ਬੂ ਸੁਖ ਹੋਏ ਤਿਸਗਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੇ ਕੋਏ ਸਤ ਮਨ ਮੈਂ ਕਰ ਨਿਰੰਕਾਰ ਕਰਮਨ ਮੇਰੇ ਸਦ ਵਿਵਹਾਰ ਨਿਰਮਲ ਰਸਨਾਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਭੇਵ ਠਾਕੁਰ ਕਾ ਰੰਗ ਸਾ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰ ਗੋ ਬਿੰਦ ਮਿਟੇ ਪਾਪ ਜਪਿਆ ਹਰ ਬਿੰਦ ਕਰ ਹਰ ਕਰਮ ਸਰਬ ਨਰ ਕਥਾ ਹਰ ਦਰਗੇ ਨਾਨਕ ਭੂ ਜਲ ਮਥਾ ਬਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਤਨਬੰਧ ਕਨੀ ਸੰਸਾਰ ਮੰਦਰ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੇ ਇਤੁਤ ਕੀਓ ਸੋ ਜੀ ਜਾਣੈ ਨਾਮ ਸੰਗ ਜਿਸਗਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਜਿਸਕੀ ਜਾਨੋ ਤ੍ਰਿਸ਼ਨਾ ਬੁਝੈ

ਲਿਖਿਆ ਪਾਈਐ ਦੂਖ ਸੁਖ ਪ੍ਰਭ ਦੇਵਨਹਾਰ ਬਰ ਤਿਆਗ ਤੂੰ ਤਸੇ ਚਿਤਾਰ ਜੋ ਕਿਛ ਕਰੇ ਸੋਈ ਸੁਖ ਮਾਨ ਭੁੱਲਾ ਕਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹੇ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਤ ਸਿੱਤੀ ਕਰ ਜਾਹੇ।

ਸਭ ਕੋਏ ਮੁਖ ਉਜਲ ਹਰ ਦੁਰਗੇ ਸੋਏ ਏ ਬਾਬਾਰ ਬਿਰਲਾ ਬਾਬਾਰੇ ਨਾਨਕ ਤਾ ਗੇ ਸਤਬਲ ਹਾਰੇ ਚਰਨ ਸਾਧਗੇ ਧੋਏ ਧੋਏ ਪਿਉ ਅਰਬ ਸਾਧੂ ਆਪਣਾ ਜੀਓ ਸਾਧਗੀ ਧੂਰ ਕਰੋ ਇਸ਼ਨਾਨ ਸਾਧਪੁਰ ਜਾਈਏ ਕੁਰਬਾਨ ਸਾਹ ਸੇਵਾ ਵਡਭਾਗੀ ਪਾਈਏ ਸਾਹ ਸੰਗਰ ਕੀਰਤਨ ਗਾਈਏ ਅਨਕ ਬਿਘਨ ਤੇ ਸਾਧੂ ਰਾਖੇ ਹਰ ਗੁਣ ਗਾਇਆ ਅੰਮ੍ਰਿਤ ਰਚਾਖੇ ਓਟ ਗਈ ਸੰਤੇਂਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਬਾਹੇ ਪ੍ਰਭ ਲਿਖੇ ਕਾ ਲਿਖਣਾ ਪਾਹੇ ਸਭ ਕੀ ਤਿਸਕਾ ਉਹ ਕਰਨੇ ਜੋ ਤਿਸ ਬਿੰਦੂ ਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਸਗੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਜਨ ਆਵੇ ਹਰ ਪ੍ਰਭਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦਾ ਇੱਕ ਹੋਏ ਸਚ ਕਰਨੀ ਸਚ ਤਾਂ ਕੀ ਰਹਿਤ ਸਚ ਹਿਰਦੇ ਸਦਮੁ ਕਹਿਤ।

ਕੇਸ਼ਤ੍ਰਿਗੁੰਦੇ ਪ੍ਰਭਿੰਨ ਸਹਿਬਜਾਏ ਨਾਨਕਾ ਜਿਸ ਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੇਰਾ ਆਖਮਾਨੁ ਕੀ ਤੂੰ ਪ੍ਰੀਤ ਤਿਆਗ ਤਸਤੇ ਪਰੈ ਨਾਈ ਕਿਸ਼ ਕੋਏ ਸਰਵ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾ ਤੇਰੇ ਕੀ ਚਰਣੀ ਪਾਹੋ ਨਾਨਕ ਕਹਿਮਨ ਇਹ ਉਮਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਪਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅੰਦਰੂਪ ਮੰਗਲ ਸਤ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜੋਗ ਮੈਂ ਜੋਗੀ ਤਬ ਮੈਂ ਤਬੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੇ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤਨਾ ਹੈ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ ਹੈ ਸਗਲ ਪਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇਂ ਸੇ ਤੇ ਗੁਣ ਮੈਂ ਜਾ ਕੋ ਭਰਮਾਏ ਜਨਮ ਮਰਾ ਫਿਰ ਆਵਾ ਜਾਏ ਊਚ ਨੀ ਤਿਸਕੇ ਆਸਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਬਿਦਗੀਨੋ ਵਿਸਤਾਰ ਪ੍ਰਭ ਵਿਨਾਸੀ ਏ ਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰੇ ਪੂਰਨ ਸਬਠਾਏ ਨਾਨਾ ਬਿਦਗਰ ਬੰਤ ਮਨਾਈ ਆਪਣੀ ਕੀਮਤ ਆਵੇ ਬਾਈ ਸਭ ਗੜ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨ ਖਰ ਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਸਭ ਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਵਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਬ ਤਾਗੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸੁਟਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤ ਭਾਵੇ ਸੁਵਰਤੀਆ ਬਿਸਮਨ ਬਿਸਮ ਭਏ ਬਿਸਮਾਜਨ ਬੁਝਿਆ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਏ ਓਏ ਦਾਤੇ ਤੂੰ ਕਾਟਨ ਹਾਰ ਜਾ ਕੇ ਸੰਗ ਤਰਾ ਸੰਸਾਰ ਜਨ ਗਾ ਸੇਵਕ ਸੋਭਟ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੈ ਸੱਚ ਨਾਨਕ ਹੋਸੀ ਭੈ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਾਜਾ ਸੁਨਤਾ ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰੂਪ ਹਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸਵਾਸ ਪ੍ਰਭਾਇਆ ਤਤ ਗਿਆਨ ਸਮਨ ਪ੍ਰਗਟਾਇਆ ਪੈਤੇ ਨਿਰਪੋਇ ਪਸਾਨਾ ਅਸਤੇ ਬਜਾ ਤਸਮਾਏ ਸਮਾਨਾ ਬਸਤ ਮਾਏ ਲੇ ਬਸਤ ਗਡਾਈ ਤਾ ਗੋ ਭਿੰਨਾ ਕਹਿਣਾ ਜਾਈ ਬੁਝੇ ਬੁਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨ ਸੰਗ ਪ੍ਰਭ ਕਾ ਸੇਵਕ ਨਾਮ ਗਰੰਗ ਸੇਵਕ ਕੋ ਪ੍ਰਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਭਧਾਰੇ ਨਾਨਕ ਸੋ ਸੇਵਕ ਸਾਹ ਸਾਹ ਸੰਭਾਰੈ ਆਪਣੇ ਜਨ ਕਾ ਪੁਰਦਾ ਢਕੇ ਆਪਣੇ ਸੇਵਕ ਕੀ ਸਰਵਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੇ ਤਾਂ ਕੀ ਗਤਬਿੰਦ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਊਚਤੇ ਉੱਚੇ ਜੋ ਪ੍ਰਭ ਨੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੈ ਲਸਕਰ ਕੋਟ ਲਾਖੇ ਜਿਸਕਾ ਸਾਸਨਾ ਗਾੜ ਤੇ ਆਪ ਤਾਂ ਕੋ ਰਾਖ ਦੇ ਕਰਹਾਤ ਮਾਨਸ ਜਤਨ ਕਰਤ ਬਹੁ ਭਾਂਤ ਜਿਸਕੇ ਕਰਤਾ ਬਿਰਥੇ ਜਾਤ ਮਾਰੇ ਨਾ ਰਾਖੇ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਿਡਾਣੀ ਬਾਰੰਗ ਵਾਰ ਵਾਰ ਪ੍ਰਭ ਜਪੀਏ ਪੀ ਅਮ੍ਰਿਤੇ ਮੰਤੰਤਰ ਪਿਆ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ ਕਿਸ਼ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾ ਪਰਾਜੋ ਜੰਤਰ ਬਤਾਨੇ ਮੰਦਰ ਨਾਮੇ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੈ ਸਤਗਾਮ ਬੋਲੋ ਜਸ ਜੇਬਾ ਦਿਨ ਰਾਤ ਪ੍ਰਭਨੇ ਜਨ ਕੀਨੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭਨੇ ਸਿਉ ਰਹੇ ਸਮਾਏ ਜੋ ਆਪ ਸੋ ਜਾਣੇ ਪ੍ਰਭਨੇ ਗਾਉ ਕੰ ਪਛਾਣੇ ਤਿਸਕੀ ਮਹਿਮਾ ਕੌਣ ਮਖਾਨੋ ਤਿਸਕਾ ਗੁਣ ਕੈ ਏਕ ਨਾ ਜਾਨੋ
ਆਠ ਪੈਰ ਪਰ ਬਸੇ ਹਜ਼ੂਰੇ ਗਾਉ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਤਲ ਆਪਣਾ ਤਿਨ ਜਨ ਦੇਹੇ ਜਿੰਜਨ ਆਪਣਾ ਪ੍ਰਭੂ ਪਛਾਤਾ ਸੋਜਨ ਸਰਬ ਥੋਕਾ ਦਾਤਾ ਤਸਕੀ ਸਰਨ ਸਰਬ ਸੁਖ ਪਾਵੈ ਤਸਕੈ ਦਰਸਭ ਪਾ ਮਿਟਾਵੈ ਅਬਰ ਸਿਆਨਬ ਸਗਲੀ ਛਾਟ ਤਿਜਨ ਕੀ ਤੂੰ ਸੇਵਾ ਲਾਗ ਆਮਨ ਜਾਨ ਹੋਵੀ ਤੇਰਾ ਨਾਨਕ ਤਿਜਨ ਕੇ ਪੂਜੋ ਸਤ ਪੈਰਾ ਸਲੋਕ ਸਤ ਪੁਰਖ ਜੇ ਨ ਜਾਣਿਆ ਸਤਿਗੁਰੂ ਤਿਸਕਾ ਨਾਉ ਤਿਸਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਹੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਰਾਇ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਗਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰਗਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਾਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਅਜੀ ਨਾਲ ਸੰਭਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਾਹੇ ਗੁਰ ਕੀ ਆ ਗਿਆ ਮਨ ਮੈਂ ਸਾਹ ਆਪਸ ਕੋ ਕਰ ਕਾਸ਼ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਹ ਸੇਵਾ ਕਰ ਤੋ ਇਹਨੇ ਕਾਮੀ ਤਿਸਕੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਬਦਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਤ ਜਾਣੈ ਸੋ ਸਤਿਗੁਰ ਸਿਰਦੇ ਹਰ ਨਾਵਨ ਗਏ ਅਨਕ ਬਾਰ ਗੁਰ ਕੋ ਭਲ ਜਾਓ ਸਰਵ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੇ ਪਾਰ ਬ੍ਰਹਮੇ ਕੇ ਆਪ ਨਹੀਂ ਕਛ ਭਰਮ ਸਹਿ ਸਿਆਨ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਬਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਭਜਨ ਕਰਨ ਆਗਾਨੇ ਮਨ ਸੰਤੋ ਗਾਤਮ ਪਤਿਆਨੇ ਪੂਰਾ ਗੁਰ ਰੱਖਿਓ ਜਾ ਕਾ ਮੰਤਰ ਅਮਰ ਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਤਿਸ ਲਏ ਮਿਲਾ

ਕੀ ਕੀਮਤ ਕਰਨ ਭਾਈ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੇ ਸਿਮਰੇ ਸਤਬਲਿਹਾਰੀ ਸਤਿਗੁਰ ਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਇਸ ਪ੍ਰਕਾਰ ਨਾਹੀ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰਰ ਕਾ ਨਾਮ ਲੇ ਸਚਬ ਦੇ ਸੇਵਕ ਦੇ ਮੋ ਮਾਇਆ ਕੇ ਸੰਗ ਨਾ ਲੇ ਮਨ ਮੇ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮੋ ਦੁਖ ਤੈਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਣਤ ਬਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਿਦੇਸੇ ਭਉ ਚੁੱਕਾ ਨਿਰਭਉ ਵਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਬ ਨਾਮ ਮੁਰਾਰੀ ਦਿੱਤ ਪਾਈ ਚੁੱਕੇ ਬ੍ਰਹਮ ਗਮਨ ਸੁਨ ਨਾਨਕ ਹਰ ਹਰ ਜਸ ਰਮਨ

ਸਰਬਨਿਧਾਨ ਮੇਰਾ ਨਾਮ ਨਿਧਾਨ ਜਪ ਨਾਨਕ ਦੁਰਗੇ ਪ੍ਰਵਾਨ ਮਨ ਪ੍ਰਭੂ ਦੁਆਰ ਕੈ ਰਾਏ ਦੈ ਦਸਤਾਵ ਤੇ ਆ ਬੈਠਾਏ ਤਾਗੋ ਬਿਘਨ ਨਾ ਲਾਗੇ ਗੋਏ ਜਾ ਕੇ ਹਿਰਦੈ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਓ ਬਿਨਸੇ ਪੂਰਨ ਆਸ ਭਗਤ ਪਾਇਆ ਤਮ ਮਰਗਾਸ ਤਤਕਰ ਜਾਏ ਬਸੇ ਬਨਾਸੀ ਕਵਨਾ ਨੇ ਕਾਟੀ ਜੰਭਾਸੀ ਤਦ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉ ਰਤਨ ਜਨਮ ਗਾਓ ਉਧਾਰ ਹਰ ਹਰ ਸਿਮਨ ਸਿਮਰ ਪ੍ਰਾਣ ਆਦਿ ਹਰ ਅਨੁਗ ਭਾਵਨਾ ਛੁੱਟਣ ਹਰੇ ਸਿਮਰਤ ਸਾਸ ਬੇਦ ਵਿਚਾਰੇ ਹਰ ਕੀ ਭਗਤ ਕਰੋ ਮੱਲਾਏ ਮਨ ਮੰਚਤ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤਮੀਤ ਕੁਟਮ ਅਰ ਬਨ ਤੰਤੇ ਕਹ ਹਉ ਤੁਮ ਕਮਨ ਸਨਾਥਾ ਰਾ ਰੰਗ ਮਾਇਆ ਵਿਸਤਾਰ ਅੰਤੇ ਕਹ ਹਉ ਕਮਨ ਛੁਟਕਾਰ ਅਸਸਤੀ ਰਤ ਸਵਾਰੀ ਝੂਠਾ ਡਮ ਝੂਠ ਪਾ ਸਾਰੀ ਜਿੰਦੀ ਤਸ ਬੁੱਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰਕੀ ਮਾਤੂ ਲੇ ਇਆਨੇ ਭਗਤ ਬਿਨਾ ਬਰ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲਬਿਗ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਸੁੰਦ ਗੈਦ ਰੈਤ ਗਤ ਪਾਵੋ ਸਾਰ ਪੂਸਾ ਤਰਕੋ ਨਾਉ ਸਹਿ ਸੁਭਾਏ ਨਾਨ ਗੁਣ ਗਾਓ ਗੁਣ ਗਾਵ ਤੇਰੇ ਉਤਰ ਸਮੈਲ ਬਿਨ ਜਾਏ ਹੋਮੇ ਬਿਗ ਫੈਲ ਹੋਏ ਚੰਦ ਬਸੇ ਸੁਖ ਨਾਲ ਸਾਸ ਗਰਾਸਰ ਨਾਮ ਸੰਭਾਲ ਸ਼ਾਡ ਸਿਆਨਮ ਸਗਲੀ ਮਨਾ ਸਾਧ ਸੰਗ ਪਾਵੇ ਸੱਚ ਧਨਾ ਹਰ ਪੂੰਜੀ ਸੰਜ ਕਰੋ ਬੇਵਹਾਰੀ ਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲ ਆਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹੋ ਪ੍ਰਭ ਆਪ ਅਨਕ ਵਿਸਤਾਰ ਏਕ ਦੇ ਭਏ ਗਰਾਧ ਪ੍ਰਾਸ਼ਦ ਗਏ ਮੰਤਰ ਮੰਤਰ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਜਾਤਾ ਸਲੋਕ ਫਿਰਤ ਪ੍ਰਭ ਆਇਆ ਪਰਿਆ ਤਾਉ ਸਰਣਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ।

ਮਨੋ ਸਿਸ਼ਾਰ ਸਰਬ ਕਲਿਆਣ ਸੁਖ ਨਿਤ ਨਾਮ ਬੁੱਢ ਜਾਤ ਪਾਇ ਬਿਸਰਾਮ ਸਗਲ ਤੂੰ ਕਾਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਰ ਅੰਤਰ ਇਹੀ ਸੁਆਉ ਨੇਤਰੋ ਪੇਖ ਦਰਸ ਕੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮੰਤਰ ਰੰਗ ਬਿਰਲਾ ਗਉ ਪਾਵੇ ਸੰਗ ਏਕ ਬਸਤ ਦੀਜੈ ਕਰਮਯਾ ਗੁਰਪ੍ਰਸਾਦ ਨਾਮ ਜਪ ਲਯਾ ਤਾਂ ਕਿ ਉਮਾ ਕਹੀ ਨਾ ਜਾਏ ਨਾਨਕ ਰਿਆ ਸਰਬ ਸਮਾਏ ਪ੍ਰਭੂ ਸ਼ਾਂਤੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਨੀਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਟ ਮੁਕਤ ਮੋਖ ਪਾਏ ਏਕ ਨਿਮਖ ਹਰਕੇ ਗੁਣ ਗਾਇਨ ਕਰਾਜ ਭੋਗ ਵਡਿਆਈ ਹਰਖੇ ਰਾਮ ਕੀ ਕਥਾ ਮਨ ਭਾਈ ਉਹ ਭੋਜਰ ਕਾਪੁਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਣੀ ਸੋਭਾ ਤਨ ਮੰਦਿਰ ਦੇ ਬਸੇ ਪੂਰਨ ਗੁਰਮੰਤ ਸਾਹ

ਕਿ ਸੁਭਤ ਭਰਮ ਆਪਣ ਕੇ ਲਾ ਭਰਤੀਜਾ ਨਾਨ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਨੀ ਤਬ ਇਕ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਆਓ ਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਗਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋ ਧਰਾ ਹੈ ਤਬ ਗਮਨ ਨੇ ਡਰ ਗਮਨ ਕਦ ਡਰੇ ਆਪਣ ਚਲਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਭਿਨਾਸ਼ੀ ਸੁਖ ਆਪਣ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜੈ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਗੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪੀਏ ਚਰਜਾ ਨਾਨਕ ਆਪਣ ਰੂਪ ਆਪਿਓ ਪਰਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜਰ ਸਰੂਪ ਕੇਵਲ ਜਗਦੀ ਤੈ ਛਲ ਛਿਦਰ ਲਗਤ ਕਉ ਕੀਸ ਜੈ ਜੋ ਸੁਰਪੀ ਜੋ ਸੰਗ ਸਮਾਵਤ ਕਿਸੇ ਭੂਕਮ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਪਨੀ ਸੋਭਾ ਆਪਣ ਸੰਗ ਮਨਾਏ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾਪੇ ਪ੍ਰਭੀਨ ਤੈ ਬੇਦ ਗਤੇਵ ਕਾਹ ਕਉ ਚੀਨ ਜਬ ਆਪਣੇ ਆਪ ਆਪ ਉਤਾਰੇ ਤੋ ਸ਼ਗਨ ਅਪ ਸ਼ਗਨ ਕਹਾਂ ਵਿਚਾਰੇ ਜੇ ਆਪ ਨੂੰ ਚਾਪਨ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਕਦ ਜਾਨੂ ਆਪ ਜਾ ਛਲ ਅਸ਼ੇਦ ਅਭੇਦ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਸ ਗੁਆਪਿਆ ਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜਾ ਕਹਿ ਏਕ ਏਕ ਭਗਵੰਤਾ ਦਾ ਗਾਉਣ ਚੰਦ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪ ਹਥਿਆਰਤ ਹੈ ਗਾਉਣ ਕਥੇ ਕੌਣ ਸੁਣੇ ਹਾਰਾ ਬਹਵਿਆ ਤੂਚ ਦੇਵਚਾ ਨਾਨਕ ਆਪਸ ਗੁਆਪੇ ਪਹੁਚਾ

ਨਾਨਕ ਏਕਾ ਜ ਅਵਗਤ ਭਗਤ ਆਪ ਜਾ ਬਸਰੇ ਪਾਸਾਰ ਸੰਤ ਪ੍ਰਤਾਪ ਦੋ ਪਾਕਾ ਆਪੇ ਧਨ ਉਨਕੀ ਸੋਭਾ ਉਨਹ ਬਨੀ ਆਪੇ ਕੌਤਕ ਕਰੇ ਆਣਦ ਛੋ ਜਾਪੇ ਰਸ ਭੋਗਨ ਨਿਰਜੋਗ ਜਿਸ ਭਾਵਿਤ ਸਪ ਨਾਏ ਲਾਵੇ ਜਿਸ ਭਾਵਿਤ ਖੇਲ ਖਿਲਾਵੇ ਬੇ ਸੁਮਾਰ ਅਥਾਹ ਅਗੰਤ ਅਤੋਲਾ

ਦ੍ਰਿਸ਼ਟਾਰ ਅਸ਼ਟਪਦੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਾਰ ਜਾਤ ਸੁਭਾਵਿਤ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਸ਼ੋ ਆਪ ਨੂੰ ਸੋ ਸਭ ਜਗਤ ਪਰੋਹੇ ਜਾਗੋ ਪ੍ਰਭ ਜੀਵਾ ਬਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਦਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਯੰਤਰ ਸਭ ਤਾ ਕੇ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੂਆ ਜਮਨੋ ਬਿਸਾਰੇ ਤਿਸ ਤਜ ਅਵਰ ਗਾਹ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ ਜਿਗੀ ਜੁਗਤ ਜਾਗੇ ਸਭਾ ਅੰਦਰ ਬਾਹਰ ਜਾਨੂ ਸਾਧ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰ ਰਹੇ ਦਯਾਲ ਸਭ ਉਪਰੋਪਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੇ ਹੋ ਵਿਆਪ ਪ੍ਰਤਪਾਲੇ ਜੀਅਨ ਬਹੁ ਭਾਂ ਜੋ ਜੋ ਰਚਿਓ ਸੋ ਤਸੇ ਇਤਿਹਾਸ ਜਿਸ ਭਾਵਿਤ ਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰਮਾਨਿਆ ਕਰਨਹਾਰ ਨਾਨਕ ਜਾਣਿਆ ਜਨ ਲਾਗ ਹਰ ਕੇ ਨਾਇ ਤਸਕੀ ਆਸ ਨਾ ਬਿਰਥੀ ਜਾਏ ਸੇਵਕੋ ਸੇਵਾ ਬਨਿਆਈ ਹੁਕਮ ਬੂਝ ਪਰਮ ਪਦ ਬਾਈ ਸੇ ਪ੍ਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਰ ਪੁੱਜੇ ਗੁਰ ਕੈ ਪੈਰੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪਰ ਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪਰਾਂਤਰਨ ਗਾ ਇਹਾ ਸੁਭਾਵ ਆਠ ਪੈਰ ਭਰਾ ਪੇਖੋ ਨੇਰਾ ਮਿਟਿਆ ਗਿਆਨ ਮਨਸੇ ਅੰਧੇਰਾ ਸੁਨਬਦੇ ਸਿਰ ਦੇ ਬਸਾਵ ਮਨ ਛੇ ਨਾਨਕ ਫਲ ਪਾਵ ਹਾਲਤ ਪਲ ਦੇ ਸਵਾਰ ਰਾਮ ਨਾਮ ਮੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਤ ਸਾਜ ਪ੍ਰੀਖਿਆ ਮੰਤਰ ਨਾਮ ਜਪੋ ਲਿਬਲਾਏ ਦੁਖ ਦਰਦ ਮੰਤੇ ਭਾਉ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਰਿਵੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੇ ਜਾਹੇ ਤਿਸਤੇ ਦੂਰ ਗਾਂ ਕੋ ਜੈ ਬਰੇ ਰਾਖਨ ਹਾਰ ਧਿਆਇ ਨਿਰਭਾਉ ਜਪੈ ਸਗਲ ਭਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨੋ ਵਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਜਨ ਕੋ ਕੋਏ ਨਾ ਪਹੁੰਚਨ ਹਾਰ ਸਿਰ ਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼

ਮਾਹੇ ਚਾਰ ਗੁਣ ਦੇ ਦੱਸੇ ਸਮਾਏ ਦੱਸੇ ਭਿੰਨੇ ਕੋਠਾਓ ਕਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਨ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲਿਆ ਅਡੋਲਾ ਕਬੂ ਡੋਲੈ ਸਰਬ ਕਿਲਾ ਕਰ ਖੇਲੈ ਖੇਲ ਮੋਲਾ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਜਨਾ ਕਾ ਵੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੈ ਸਭ ਧਰਮ ਸੰਜਨਾ ਸੁਨੇ ਸੁਭਜਨ ਸਰਬ ਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀਏ ਰਹਿਤ ਸਦ ਭਜਨ ਸਾਧੂ ਸਭ ਕਹਿਤ ਜੋ ਜੋ ਇਹ ਸੋਈ ਸੁਖ ਮਾਨੇ ਕਰਨ ਗਰਾਮਨ ਹਾਰ ਪ੍ਰਭ ਜਾਨੇ ਅੰਦਰ ਬਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਸ ਭਾਵਿਤਾ ਕਰੇ ਵਿਸਥਾਰ ਤਿਸ ਭਾਵਿਤਾ ਏਕ ਅੰਕਾਰ ਅਨਕਲਾ ਲਖੀ ਨ ਜੈ ਜਿਸ ਭਾਵਿਤ ਸਲਾਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰਾ ਪਿਆ ਪਾ ਭਰਪੂਰ ਅੰਤਰਗਤ ਸਾਹਿਬ ਜਨਾਏ ਨਾਨਤ ਜਨਾ ਬੁਝਾਏ ਸਰਭੂਤਾ ਪਰਤਾਰਾ ਸਰਬਨੈਨਾ ਪੇਖਣ ਹਾਰਾ

ਛੋੜ ਬੇਨਤੀ ਕਰਹੋ ਸਾਹ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਪਰ ਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਹ ਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਰੂ ਗੋਬਿੰਦ ਅੰਮ੍ਰਿਤ ਰਸ ਪੀਓ।

ਪ੍ਰਭ ਧਿਆਨ ਗਿਆਨ ਸ਼੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮੱਧ ਸਕਲ ਤੇ ਉਦਾਸ ਸੁੰਦਰ ਚਤੁਰਦਗਾ ਬੇਦਾ ਸਮਦਰਸੀ ਏਕ ਦ੍ਰਿਸ਼ਟੇਤਾ ਏ ਫਲ ਤਿਸ ਜਨ ਕੈ ਮੁਖ ਭਰੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਉ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀ ਕਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਦ ਕੇਵਲ ਹਰਿ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਪਰਾਤ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੇ ਸੁਨੇ ਲਾਏ ਪ੍ਰੀਤ ਤੇ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੇ ਦੁਲਾਵ ਦੇ ਤਤਕਾਲ ਉਧਾਰੇ ਨਿਰਮਲ ਸੁਭਾ ਮਰ ਤਾਕੀ ਬਾਣੀ।

ਬੰਨਾਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਤਿਆਰਾ ਹੋਈਏ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੇ ਬਖਸ਼ੀ ਸੋ ਇੱਕ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ

ਹਾਰੇ। ਨਾਨਕੇ ਵੈ ਜਾਣੀਐ ਸਵਿਆਪੇ ਸਚਿਆਰ, ਥਾਪਿਆ ਨ ਜਾਏ ਕੀਤਾ ਨ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣਿਐ ਮਨ ਰੱਖਿਆ ਭਾਉ, ਦੁਖ ਪਰ ਹਰ ਸੁ ਕਰ ਲੈ।

ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜਿਤ ਭਾਵਾਂ ਅਮਣ ਪਾਣੇ ਕੇ ਨਾਏ ਕਰੀ ਜੇ ਤੀਸਰੀ ਠਿਓ ਪਾਈ ਵੇਖਾ ਅਮਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਹਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾ ਉਰਖਾਈ ਕੈ ਜਸ ਕਿਰ ਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਵਤ ਨਾ ਪੁੱਛੈ ਕੇ ਕੀਤਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜੈ ਜੇ ਤਿਸ ਗੁਣ ਕੋਏ ਕਰੈ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਧਵਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਏ ਨਾ ਸਕੈ ਕਾਲ

ਜਪ ਸੰਗ ਭਾਉ ਅਸੰਗ ਪੂਜਾ ਸੰਗ ਤਪ ਤਾਉ ਅਸੰਗ ਰਨਮੁਖ ਵੇਦ ਪਾਠ ਅਸੰਗ ਜੋਗ ਮਨ ਰਹਿ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਅਸੰਗ ਦਾਤਾਰ ਅਸੰਗ ਸੂਰਮੋ ਭਖ ਸਾਰ ਅਸੰਗ ਮੋ ਲਿਵਲਾਇ ਤਾਰ ਕੁਦਰਤ ਕਉਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋਤ

ਜੋੜ ਕੇ ਓੜ ਗੋਪਾਲ ਥਕੇ ਵੇਦ ਕਹਿ ਨਿਕਵਾਤ ਸਹਿ ਸਹਿ ਅਠਾਰਾ ਕਹਿਣ ਕਤੇ ਬਾਸ ਰੋਗ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੇ ਸੁਰਤ ਨਾ ਪਾਈਆ ਨਦੀਆਂ ਤੇ ਵਾ ਪਵੈ ਸੁਮੰਦ ਨਾ ਜਾਣਿਆ ਸੁਮੰਦ ਸਾ ਸੁਲਤਾਨ ਗਿਰਹ ਸੇਤੀ ਮਾਲ ਧਾਨਾ

ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ।

ਸੰਸਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦਨ ਇੱਕ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਓ ਕਹੀ ਅਨੋ ਕੇਤੇ ਗਾਵਣ ਹਾਰੇ ਗਾਵੈ ਤੋ ਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ।

ਸੁਣ ਗੱਲਾਂ ਆਕਾਸ਼ ਕੇ ਕਿਟਾ ਆਈ ਰੀਸ, ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ।

ਸਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ।

ਤੁਦਬਾਇ ਸਿਮਰਤ ਕੋਇ ਨਾ ਕਿਰਪਾ ਕਰ ਬਨਵਾਰੀਆ, ਇਸ ਨਾਵਰ ਥਾਵਨਾ ਸਬਦ ਲਾਗ ਸੁਵਾਰੀਆ, ਕਹਿ ਨਾਨਕ ਲਿਵੇ ਬਾਜੋ ਕਿਆ ਕਰੇ ਵੇਚਾਰੀਆ।

ਬਾਣੀ ਕਹਿ ਨਾਨਕ ਸਦਾ ਕਾ ਹੋਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰਨਤ ਕਰੈ ਰਸਨਾ ਕਿਹਾ ਕਛੂ ਨਾ ਜਾਣੀ ਚਿਰਜਨ ਕਰ ਲਿਆ ਮਾਇਆ ਬੋਲਣ ਭੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ, ਜਿਨ੍ਹਾਂ ਨੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੁਆਰੇ ਬਖਸ਼ ਕੇ ਆਪਣੇ ਗੋਤ ਵਿੱਚ ਬਿਠਾ ਕੇ ਅੰਮ੍ਰਿਤ ਵੇਲੇ ਸੁਖਮਣੀ ਸਾਹਿਬ ਨਿਤਨੇਮ ਦੀ ਬਾਣੀ ਦੇ ਪਾਠ ਸਰਵਣ ਕਰਾਏ। ਆਓ ਖਾਲਸਾ ਸਕੂਲ ਫਰੀਮਾਉਂਟ ਵੱਲੋਂ ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰਾਏ ਜਾ ਰਹੇ ਹਨ ਜੀ। ਆਓ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਮਨੁੱਖਾ ਦੇਹੀ ਦਾ ਅਸਲੀ ਮਨੋਰਥ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਆਪਾਂ ਮਨੁੱਖਾ ਦੇਹੀ ਨੂੰ ਸਫਲ ਕਰੀਏ ਜੀ। ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਆਸਾ ਦੀ ਵਾਰ ਦਾ ਕੀਰਤਨ ਸਰਵਾਰਨ ਕਰਵਾ ਰਹੇ ਹਨ ਖਾਲਸਾ ਸਕੂਲ ਫਰੀਮਾਉਂਟ ਦੀ ਸੰਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਦਕੋਟ ਤੋਂ ਅੰਮ੍ਰਿਤਸਰ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਸਮੂਹ ਅਖੰਡ ਕੀ ਜਥੇ ਦੇ ਸਿੰਘਾਂ ਵੱਲੋਂ ਆਪ ਜੀ ਨੂੰ ਜੋੜਿਆ ਜਾ ਰਿਹਾ ਸੀ। ਜਥੇ ਦੇ ਸੰਬੋਧ ਦਾ ਬਹੁਤ ਬਹੁਤ ਧੰਨਵਾਦ। ਆਮ ਨੂੰ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਦੇ ਪਿੱਤਰ ਮੁਖਬਾਦ ਦੀ ਕਥਾ ਭਾਈ ਸਾਹਿਬ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ ਆਪ ਜੀ ਨੂੰ ਸਰਵਨ ਕਰਾਉਣਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਆਉਣ ਦੀਆਂ ਖੁਸ਼ੀਆਂ ਵਿੱਚ ਗੁਰਦੁਆਰਾ ਸਾਹਿਬ ਪਲਾਈ ਸਾਹਿਬ ਦੀ ਸੰਗਤਾਂ ਵੱਲੋਂ ਅੱਜ 6-5 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਜਾ ਰਹੇ ਹਨ ਅਤੇ ਐਤਵਾਰ ਨੂੰ 10:30 ਵਜੇ ਸਵੇਰੇ ਸੰਪੂਰਨਤਾ ਹੋਣਗੀਆਂ। ਐਤਵਾਰ ਦੀਵਾਨ ਇਸੇ ਸੰਬੰਧ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਪਲਾਈ ਸਾਹਿਬ ਦੀ ਸੰਗਤਾਂ ਵੱਲੋਂ ਸਜਣਗੇ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ, ਅਤੇ ਕੱਲ੍ਹ ਸ਼ਾਮ ਨੂੰ 9 ਵਜੇ ਤੱਕ ਕੀਰਤਨ ਦਰਬਾਰ ਅਤੇ ਰਾਤ ਨੂੰ ਸ਼ਨੀਵਾਰ 9 ਵਜੇ ਤੋਂ ਲੈ ਕੇ 3:30 ਵਜੇ ਤੱਕ ਖੰਡ ਕੀ ਜਥੇ ਵੱਲੋਂ ਰਹਿਣ ਸਵਾਈ ਕੀਰਤਨ ਹੋਣਗੇ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ, ਅਤੇ 25 ਤਰੀਕ ਨੂੰ ਗੁਰਦੁਆਰਾ ਸਾਹਿਬ ਟਰੇਸੀ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ ਸਵੇਰੇ 10 ਵਜੇ। ਆਪ ਜੀ ਜਿਨ੍ਹਾਂ ਨੇ ਗੁਰੂ ਵਾਲੇ ਬੰਨਾ ਹੈ, ਨਾਮ ਦੀ ਦਾਤ ਪੰਜਾਂ ਪਿਆਰੇ ਤੱਕ ਪੇਸ਼ ਹੋ ਕੇ ਨਾਮ ਦਾਤ ਅੰਮ੍ਰਿਤਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ, ਹੁਣ ਕਥਾ ਨੇ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹਾਂ, ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਮਹਾਰਾਜ ਜੀ ਦੇ ਗੁਰਸਿੱਖਾਂ ਪਾਸੋਂ ਪਾਵਨ ਬਾਣੀ ਦੇ ਜਾਪ, ਪਾਵਨ ਬਾਣੀ ਦੇ ਕੀਰਤਨ ਬੜੇ ਪ੍ਰੇਮ ਨਾਲ ਭਿੱਜ ਕੇ ਸ਼੍ਰਵਣ ਕਰ ਰਹੇ ਹੋ। ਮਹਾਰਾਜ ਜੀ ਨੇ ਸਾਧ ਸੰਗਤ ਜੀ ਸਾਨੂੰ ਬਾਣੀ ਗਾਉਣ ਦਾ ਔਰ ਬਾਣੀ ਜਪਣ ਦਾ ਇਹੀ ਮਾਧਿਅਮ ਦੱਸਿਆ ਕਿ ਪ੍ਰੇਮ 'ਚ ਭਿੱਜ ਕੇ ਗਾਉਣਾ, ਪ੍ਰੇਮ 'ਚ ਭਿੱਜ ਕੇ ਜਪਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਕੋਈ ਗੁਰਮੁਖ ਰੂਹ ਪ੍ਰੇਮ 'ਚ ਭਿੱਜ ਜਾਂਦੀ ਹੈ, ਉਦੋਂ ਫਿਰ ਉਹਨੂੰ ਸਮੇਂ ਦਾ ਵੀ ਬੋਧ ਨਹੀਂ ਰਹਿੰਦਾ। ਬਾਬਾ ਆਤਮਾ ਸਿੰਘ ਜੀ ਪੰਜੋਖਰਾ ਸਾਹਿਬ ਦੀ ਧਰਤੀ ਤੋਂ ਹੋਏ, ਬੜੇ ਸਹਿਜ 'ਚ ਕੀਰਤਨ ਕਰਦੇ ਸੀ, ਬੜੀ ਰੱਬ 'ਚ ਰੰਗੀ ਹੋਈ, ਵਾਹਿਗੁਰੂ ਦੇ ਨਾਮ 'ਚ ਰੰਗੀ ਹੋਈ ਰੂਹ ਸਨ। ਇੱਕ ਚੌਂਕੜੇ ਦੇ ਵਿੱਚ 36 ਘੰਟੇ ਕੀਰਤਨ ਕਰ ਲੈਂਦੇ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਔਰ ਇੰਨੇ ਸਹਿਜ 'ਚ ਕੀਰਤਨ ਕਰਨਾ ਔਰ ਬਚਨ ਕਰਨਾ ਕਿ ਮਹਾਰਾਜ ਜੀ ਦਾ ਬਚਨ ਹੈ, ਸਹਿਜ ਬਿਲੋਵਹੁ ਜੈਸੇ ਤਤ ਨ

ਸਿਰਫ ਸਤਿਗੁਰੂ ਨੂੰ, ਸਤਿਗੁਰੂ ਦੀ ਬਾਣੀ ਨੂੰ ਹਿਰਦੇ 'ਚ ਰੱਖ ਕੇ, ਸਨਮਾਨ ਨੂੰ ਸਤਿਗੁਰੂ ਸਾਹਿਬ ਜੀ ਦੇ ਹਿਰਦੇ 'ਚ ਰੱਖ ਕੇ ਬਾਣੀ ਨੂੰ ਗਾਉਂਦੀਆਂ ਨੇ। ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਜੇ ਉਹ ਰੰਗੀਆਂ ਵੀ ਨਾ ਹੋਣ, ਅਸੀਂ ਖੁਦ ਰੰਗ ਦਿੰਦੇ ਹਾਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੋ ਹੁਣੇ ਹੁਣੇ ਭਾਈ ਸਾਹਿਬ ਜੀ ਕੀਰਤਨ ਕਰ ਰਹੇ ਸੀ, ਕਿੰਨਾ ਸਹਿਜ, ਕਿੰਨਾ ਟਿਕਾ ਬਣਿਆ ਹੋਇਆ ਸੀ। ਇਹ ਸਹਿਜ, ਇਹ ਟਿਕਾ ਇਕੱਲਾ ਸਤਸੰਗ ਜੀ ਕੀਰਤਨ ਕਰਨ ਵਾਲੇ ਦੇ ਕੀਰਤਨ 'ਚ ਹੀ ਨਹੀਂ ਹੁੰਦਾ, ਅਗਲੇ ਦੇ ਮਨ 'ਚ ਵੀ ਹੁੰਦਾ ਹੈ। ਮਹਾਰਾਜ ਜੀ ਦੀ ਬਖਸ਼ਿਸ਼ ਹੁੰਦੀ ਹੈ, ਤਾਂ ਹੀ ਮਹਾਰਾਜ ਜੀ ਨੇ ਕਿਹਾ ਕਿ ਸਹਿਜ ਵਿਲੋਭੋ ਜੈਸੇ ਤਤ ਨ ਜਾਈਏ। ਸਹਿਜ ਸਹਿਜ ਕਾਹਲੀ ਨਹੀਂ ਕਰਨੀ। ਜਿਹੜੇ ਵਾਹਿਗੁਰੂ ਸ਼ਬਦ ਦੇ ਅਭਿਆਸੀ ਵੀ ਹੁੰਦੇ ਹੈ, ਸੁਰਤ ਦੇ ਅਭਿਆਸੀ ਹੁੰਦੇ ਹੈ, ਕਿਉਂਕਿ ਕਈ ਤਰ੍ਹਾਂ ਦਾ ਅਭਿਆਸ ਜਿਹੜਾ ਹੈ ਗੁਰਮੁਖ ਕਰਦੇ ਹੈ। ਚਾਹੇ ਕੋਈ ਸੁਰਤ ਦਾ ਅਭਿਆਸੀ ਹੋਵੇ, ਚਾਹੇ ਕੋਈ ਸ਼ਬਦ ਦਾ ਅਭਿਆਸੀ ਹੋਵੇ। ਮਹਾਰਾਜ ਜੀ ਕਹਿੰਦੇ ਕਾਹਲੀ ਜਿਹੜੀ ਆ ਉਹ ਦੋਨਾਂ ਲਈ ਠੀਕ ਨਹੀਂ ਹੈ, ਅਭਿਆਸੀਆਂ ਦੇ ਲਈ। ਕਿਉਂ ਠੀਕ ਨਹੀਂ ਹੈ? ਮਹਾਰਾਜ ਜੀ ਕਹਿੰਦੇ ਕਰਨਾ ਤਾਂ ਮਨ ਨੂੰ ਇਕਾਗਰ ਹੈ, ਇਕਾਗਰ ਕਰਨ ਲਈ ਕਾਹਲੀ ਕਰੋਗੇ, ਇਹ ਦੋਨੋਂ ਚੀਜ਼ਾਂ ਦਾ ਆਪਸੀ ਕੋਈ ਤਾਲਮੇਲ ਹੀ ਨਹੀਂ ਹੈ। ਮਹਾਰਾਜ ਜੀ ਨੇ ਕਿਹਾ ਸਾਵਧਾਨ ਇਕਾਗਰ ਚੀਤ, ਚਿੱਤ ਨੂੰ ਕਰਨਾ ਤਾਂ ਇਕਾਗਰ ਹੈ, ਇਕਾਗਰਤਾ ਦਾ ਤੇ ਕਾਹਲੀ ਦਾ ਆਪਸ 'ਚ ਕੋਈ ਤਾਲਮੇਲ ਨਹੀਂ। ਵੀ ਕਾਹਲੀ ਕਰਕੇ ਇਕਾਗਰਤਾ ਕਿਵੇਂ ਕਰ ਲਾਂਗੇ? ਨਹੀਂ ਹੋ ਸਕਦੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸਹਿਜ ਵਿਲੋਭੋ ਜੈਸੇ ਤਤ ਨ ਜਾਈ। ਬੀਬੀਆਂ ਜਦੋਂ ਦਹੀਂ ਜਮਾ ਕੇ ਰਿੜਕਦੀਆਂ ਨੇ ਨਾ, ਪਿੰਡਾਂ 'ਚ ਪੰਜਾਬ 'ਚ ਅੱਜ ਵੀ, ਉਹ ਹੱਥਾਂ ਨਾਲ ਮਧਾਣੀ ਨਾਲ ਜਦੋਂ ਰਿੜਕਦੀਆਂ ਨੇ, ਉਹਨੂੰ ਸਹਿਜੇ ਹੀ ਰਿੜਕਣਾ ਪੈਂਦਾ। ਤੇ ਜੇ ਉਹਨੂੰ ਜ਼ਿਆਦਾ ਰਿੜਕ ਲਿਆ ਜਾਏ, ਕਈ ਵਾਰ ਮੱਖਣ ਤੇ ਲੱਸੀ ਮਿਕਸ ਹੋ ਜਾਂਦੇ ਆ। ਮਹਾਰਾਜ ਕਹਿੰਦੇ ਸਹਿਜ ਵਿਲੋਭੋ ਜੈਸੇ ਤਤ ਨਾ ਜਾਈ। ਤਤ ਨਹੀਂ ਜਾਣਾ ਚਾਹੀਦਾ। ਭਾਈ ਸਾਹਿਬ ਭਾਈ ਰਘਵੀਰ ਸਿੰਘ ਜੀ ਵੀਰ ਬੜੇ ਅਭਿਆਸੀ ਗੁਰਮੁਖ ਹੋਏ ਆ, ਉਹਨਾਂ ਬਚਨ ਕੀਤਾ, ਕਹਿੰਦੇ ਆ ਕਰਤਾਰ ਜਦੋਂ ਕੋਈ ਤੈਨੂੰ ਮਿਲਣ ਘਰੋਂ ਨਿਕਲਦਾ ਤੇਰੀ ਖੋਜ 'ਚ, ਉਹ ਕਹਿੰਦੇ ਤੈਨੂੰ ਪਿੱਛੇ ਛੱਡ ਜਾਂਦਾ, ਆਪ ਅੱਗੇ ਲੰਘ ਜਾਂਦਾ, ਸ਼ਾਇਦ ਤਾਂ ਹੀ ਤੇਰੇ ਦਰਸ਼ਨ ਨਹੀਂ ਹੁੰਦੇ। ਗੱਲ ਤਾਂ ਬੜੀ ਸਧਾਰਨ ਜੀ ਹੈ, ਪਰ ਰਹੱਸ ਡੂੰਘਾ ਉਹਨਾਂ ਦਾ। ਜਦੋਂ ਕਾਹਲੀ ਕਰਦੇ ਹਾਂ ਅੱਗੇ ਲੰਘ ਜਾਈਦਾ ਤੇ ਤੱਤ ਨੂੰ ਪਿੱਛੇ ਛੱਡ ਜਾਈਦਾ ਹੈ, ਵਾਸਤਵਿਕਤਾ ਨੂੰ, ਅਸਲੀਅਤ ਨੂੰ, ਇਕਾਗਰਤਾ ਨੂੰ, ਰਸ ਨੂੰ। ਸੋ ਮਹਾਰਾਜ ਜੀ ਕਹਿੰਦੇ ਭਾਈ ਸਹਿਜ ਵਿਲੋਭੋ, ਸਹਿਜੇ ਸਹਿਜੇ ਜਪੋ, ਸਹਿਜੇ ਸਹਿਜੇ ਗਾਓ, ਸਹਿਜੇ ਸਹਿਜੇ ਸੁਣੋ। ਇੱਕ ਦਿਨ ਤੁਹਾਡੀ ਬਾਣੀ 'ਚ, ਤੁਹਾਡੇ ਮਨ 'ਚ, ਤੁਹਾਡੇ ਫੁਰਨਿਆਂ 'ਚ, ਤੁਹਾਡੇ ਹਿਰਦੇ 'ਚ ਸਭ ਥਾਂ 'ਤੇ ਸਹਿਜ ਆ ਜਾਏਗਾ। ਸੋ ਆਪਾਂ ਵੱਡੇ ਭਾਗਾਂ ਵਾਲੇ ਹਾਂ, ਗੁਰਮੁਖ ਪਿਆਰਿਆਂ ਪਾਸੋਂ ਬੜੇ ਸਹਿਜ ਪਿਆਰ 'ਚ ਭਿੱਜ ਕੇ
ਕੀਰਤਨ ਕਰ ਰਹੇ ਸੀ ਤੇ ਆਪਾਂ ਸੁਣ ਰਹੇ ਸਾਂ। ਆਓ ਜੋ ਮਹਾਰਾਜ ਜੀ ਨੇ ਪਾਵਨ ਮੁੱਖ ਵਾਕ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਨੇ ਸੰਖੇਪ ਸ਼ਬਦਾਂ 'ਚ ਸ਼੍ਰਵਣ ਕਰਦੇ ਹਾਂ। ਚਿੱਤ ਬਿਰਤੀਆਂ ਨੂੰ ਇਕਾਗਰ ਕਰੋ ਰਸਨਾ ਦੀ ਪਵਿੱਤਰਤਾ ਲਈ ਔਰ ਮਨ ਦੀ ਇਕਾਗਰਤਾ ਦੇ ਲਈ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰੋ।

ਯੋਗ ਵਸਤੂ ਨੂੰ ਚਰ ਤੋਂ ਭਾਵ ਹੈ ਨਾ ਭਖਣ ਯੋਗ ਵਸਤੂ ਉਹ ਕੀ ਚੀਜ਼ ਹੈ ਸਾਡੇ ਅੰਦਰ ਦੇ ਵਿਸ਼ੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਕੀਰਤਨੀਆਂ ਕੀਰਤਨ ਚ ਇੰਨਾ ਗਲਤਾਨ ਹੋ ਜਾਏ ਕਿ ਉਹਦੇ ਕੀਰਤਨ ਦੀ ਸ਼ਕਤੀ ਉਹਦੇ ਅੰਦਰ ਦੇ ਵਿਕਾਰਾਂ ਨੂੰ ਭਖ ਜਾਏ ਚਰ ਜਾਏ ਖਾ ਜਾਏ ਖਤਮ ਕਰ ਜਾਏ। ਬਾਣੀ ਦੇ ਜਪਣ ਵਾਲਾ ਇੱਦਾਂ ਜਪੇ ਕਿ ਉਹਦੇ ਅੰਦਰ ਦੇ ਵਿਕਾਰਾਂ ਨੂੰ ਬਾਣੀ ਦੀ ਤਾਕਤ ਖਾ ਜਾਏ। ਕਥਾ ਦੇ ਕਰਨ ਵਾਲਾ ਇੰਨਾ ਪ੍ਰੇਮ ਚ ਭਿੱਜ ਕੇ ਗੁਰੂ ਆਸ਼ਰਿਤ ਹੋ ਕੇ ਜਪੇ ਕਥੇ ਕਿ ਕਥਨ ਕਰਦਿਆਂ ਕਰਦਿਆਂ ਕਥਾ ਦੀ ਤਾਕਤ ਉਹਦੇ ਵਿਕਾਰਾਂ ਨੂੰ ਭਖਣ ਕਰ ਜਾਏ। ਮਰ ਕਹਿੰਦੇ ਤਾਂ ਸਿੱਧ ਹੋਈ, ਤਾਂ ਜਿਹੜੀ ਸਿੱਧੀ ਹੁੰਦੀ ਹੈ ਫਿਰ ਆਤਮ ਸਿੱਧੀ ਭਾਵ ਮਨ ਦੀ ਜਿਹੜੀ ਉਲਟੀ ਹੋਵੇ ਮਤ ਬਦਲਾ ਹੋ ਸਮਾਂ ਨਹੀਂ, ਕਿਉਂਕਿ ਪੰਗਤੀਆਂ ਵਿਸਥਾਰ ਮੰਗਦੀਆਂ ਨੇ। ਸੁਰਤੀ ਸਿੱਧੀ ਹੁੰਦੀ ਹੈ ਫਿਰ ਵਾਹਿਗੁਰੂ ਵੱਲ ਨੂੰ। ਸਿੱਧੀ ਤੇ ਬੁੱਧ ਪਾਈ, ਫਿਰ ਜਦੋਂ ਸੁਰਤ ਵਾਹਿਗੁਰੂ ਵੱਲ ਨੂੰ ਹੁੰਦੀ ਹੈ ਉਹ ਸਿੱਧੀ ਸੁਰਤ ਹੋਣ ਕਰਕੇ ਜਾਂ ਆਤਮ ਵਿਸੈਣੀ ਬੁੱਧੀ ਰੂਪ ਸਿੱਧੀ ਹੋਣ ਕਰਕੇ ਵਿਵੇਕ ਬੁੱਧੀ ਦੀ ਦਾਤ ਪ੍ਰਾਪਤ ਹੁੰਦੀ। ਜਿਹੜੀ ਇਹ ਬੁੱਧੀ ਹੈ ਸਾਡੀ ਜਿਹੜੀ ਹੁਣ ਹੈ ਸਾਡੇ ਕੋਲ, ਇਹਦੇ ਨਾਲ ਨਾ ਵਾਹਿਗੁਰੂ ਨੂੰ ਜਾਣਿਆ ਜਾ ਸਕਦਾ ਹੈ

ਨਾ ਨਾ ਉਹ ਵੀ ਵਾਹਿਗੁਰੂ ਹੀ ਦਿੰਦੇ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਹੀ ਵਾਰ ਵਾਰ ਕਿਹਾ ਮਹਾਰਾਜ ਜੀ ਨੇ, ਮੈਂ ਦੀਜਾ ਬੁੱਧ ਵਿਵੇਕਾ, ਵਿਵੇਕ ਬੁੱਧ ਸਤਿਗੁਰ ਤੇ ਪਾਈ। ਉਸ ਤੋਂ ਪਹਿਲੇ ਅਨੁਭਵ ਨਹੀਂ ਹੁੰਦਾ। ਤਾਂ ਹੀ ਅਸੀਂ ਡੇਲੀ ਪੜ੍ਹਦੇ ਹਾਂ, ਸਾਹਮਣੇ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਾਹਮਣੇ ਚਾਨਣ ਹੋਏ। ਵੀ ਸਾਰਿਆਂ 'ਚ ਵਾਹਿਗੁਰੂ ਦੀ ਜੋਤ ਹੈ, ਉਹ ਤਾਂ ਬੜੀ ਵੱਡੀ ਚੀਜ਼ ਹੈ। ਸਾਨੂੰ ਸਾਰਿਆਂ ਨੂੰ ਮਹਾਰਾਜ ਜੀ ਨੇ ਕਿਹਾ, ਤੁਸੀਂ ਮੇਰੇ ਪੁੱਤੋਂ, ਗੁਰੂ ਗੋਬਿੰਦ ਸਿੰਘ ਦੇ ਪੁੱਤੋਂ, ਮਾਤਾ ਸਾਹਿਬ ਕੌਰ ਦੇ ਬੱਚੇ ਹੋ। ਸਾਨੂੰ ਤਾਂ ਮਹਾਰਾਜ ਜੀ ਦੇ ਬੱਚਿਆਂ 'ਚ ਮਹਾਰਾਜ ਦੇ ਬੱਚੇ ਨਜ਼ਰ ਨਹੀਂ ਆਉਂਦੇ। ਇਹ ਟਕਸਾਲੀ, ਇਹ ਅਖੰਡ ਕੀਰਤਨੀ, ਇਹ ਫਲਾਣਾ, ਇਹ ਫਲਾਣਾ, ਕਦੇ ਨਜ਼ਰ ਮਾਰੀ ਆ ਵੀ ਮਹਾਰਾਜ ਜੀ ਨੇ ਇੱਕ ਨੂੰ ਕੀਰਤਨ ਦੀ ਦਾਤ ਦਿੱਤੀ, ਇੱਕ ਨੂੰ ਕਥਾ ਦੀ ਦਿੱਤੀ, ਇੱਕ ਨੂੰ ਝਾੜੂ ਲਾਉਣ ਦੀ ਵੀ ਦਿੱਤੀ ਹੈ, ਇੱਕ ਨੂੰ ਲੰਗਰ ਪਕਾਉਣ ਦੀ ਵੀ ਦਿੱਤੀ ਹੈ। ਦਾਤਾਂ ਨੇ ਵੱਖਰੀਆਂ ਵੱਖਰੀਆਂ, ਜਿਵੇਂ ਜਿਵੇਂ ਕਿਸੇ ਦਾ ਭਲਾ, ਇੱਕ ਦਾ ਝਾੜੂ ਮਾਰਦੇ ਹੀ ਭਲਾ ਕਰ ਦੇਣਾ, ਇੱਕ ਦਾ ਗਾਉਂਦਿਆਂ ਹੀ ਭਲਾ ਕਰ ਦੇਣਾ, ਇੱਕ ਦਾ ਜਸ ਕਰਦੇ ਹੀ ਭਲਾ ਕਰ ਦੇਣਾ। ਮਹਾਰਾਜ ਦੇ ਹੱਥ ਹੈ ਨਾ ਕਿਹਦਾ ਕਿੱਦਾਂ ਭਲਾ ਕਰਨਾ। ਜੇ ਸੁਰਤ ਮਹਾਰਾਜ ਜੀ ਦੇ ਪ੍ਰੇਮ 'ਚ ਭਿੱਜੀ ਹੋਏਗੀ, ਫਿਰ ਮਹਾਰਾਜ ਜੀ ਦੇ ਬੱਚੇ, ਮਾਤਾ ਸਾਹਿਬ ਕੌਰ ਦੇ ਬੱਚੇ ਨਜ਼ਰ ਆਉਣਗੇ। ਅਤੇ ਜੇ ਸੁਰਤ 'ਚ ਟਿਕਾ ਨਹੀਂ, ਬਖਸ਼ਿਸ਼ ਨਹੀਂ, ਫਿਰ ਵੱਖਰੀਆਂ ਵੱਖਰੀਆਂ ਸੰਪਰਦਾਵਾਂ, ਵਖਰੇਵਾਂ ਨਜ਼ਰ ਆਏਗਾ ਆਪਣੇ ਅੰਦਰ ਵੀ। ਸੋ ਚਲੋ, ਮਹਾਰਾਜ ਜੀ ਕਹਿੰਦੇ ਅਨੁਭਵ ਉਦੋਂ ਹੀ ਹੁੰਦਾ ਜਦੋਂ ਬਖਸ਼ੇ ਜਾਈਦਾ। ਵਿਵੇਕ ਬੁੱਧ ਸਤਿਗੁਰੂ ਜੀ ਬਖਸ਼ ਦਿੰਦੇ ਹੈ।

ਦੇ ਬਚਨ ਹਿਰਦੇ ਰੂਪ ਤਨ ਦੇ ਵਿੱਚ ਲੱਗੇ ਹੁੰਦੇ ਆ ਨਾ, ਬੱਜੇ ਹੁੰਦੇ ਆ, ਉਹਨਾਂ ਦੇ ਅੰਦਰੋਂ ਹੀ ਭਰਮ ਕੱਟਿਆ ਜਾਂਦਾ ਹੈ। ਨਹੀਂ ਤਾਂ ਭਰਮੇ ਹੀ ਰਹਿੰਦੇ ਆ ਆਪਸ ਦੇ ਵਿੱਚ, ਜਾਤਾਂ ਪਾਤਾਂ 'ਚ ਭਰਮੇ ਰਹਿੰਦੇ ਆ, ਸੰਪਰਦਾਵਾਂ 'ਚ, ਸਰੀਰਾਂ 'ਚ, ਰੰਗਾਂ ਰੂਪਾਂ 'ਚ, ਵੱਖਰੇ ਵੱਖਰੇ ਪਤਾ ਨਹੀਂ ਹਜ਼ਾਰਾਂ ਹੀ ਤਰੀਕੇ ਨੇ ਮਾਇਆ ਦੇ ਭਰਮਾਉਣ ਦੇ। ਜਿਸ ਤਰੀਕੇ 'ਚ ਕੋਈ ਫਸ ਜਾਂਦਾ ਉੱਥੇ ਹੀ ਮਾਇਆ ਭਰਮਾ ਲੈਂਦੀ ਹੈ ਉਹਨੂੰ।

ਕਿ ਕਿਹਨੂੰ ਕਿਵੇਂ ਦੇਣੀ ਹੈ ਤੇ ਜਿਹਨੂੰ ਦਿੰਦਾ ਉਹਨੂੰ ਪ੍ਰਾਪਤ ਹੁੰਦੀ ਹੈ। ਪਰਮਾਤਮਾ, ਪਰਮਾਤਮਾ ਦਾ ਨਾਮ ਮਾਫ ਕਰਨਾ ਬਿਨਾਂ ਉਹਦੀ ਰਜ਼ਾ ਤੋਂ ਨਹੀਂ ਮਿਲਦਾ।

ਲੱਖ ਲਖਾਏ। ਜਾਂ ਗੁਰੂ ਦੀ ਕਿਰਪਾ ਹੋਵੇ, ਗੁਰੂ ਦੀ ਕਿਰਪਾ ਤੋਂ ਬਿਨਾਂ ਵੀ ਨਹੀਂ ਮਿਲਦਾ। ਕਿਉਂ? ਕਿਉਂਕਿ ਇਹ ਵਸਤੂ ਬੜੀ ਅਨੂਪ ਹੈ, ਉਪਮਾ ਤੋਂ ਰਹਿਤ, ਅਗਮ ਹੈ, ਗਮਤਾ ਤੋਂ, ਪਕੜ ਤੋਂ ਪਰੇ ਹੈ। ਹਰ ਇੱਕ ਬੰਦੇ ਦੇ ਗੋਚਰੇ ਨਹੀਂ ਹੈ, ਅਲੱਖ ਹੈ, ਲਕੀ ਨਾ ਜਾਣ ਵਾਲੀ ਹੈ। ਪਰ ਜਦੋਂ ਪੂਰੇ ਸਤਿਗੁਰੂ ਜੀ ਚਾਹੁਣ ਤਾਂ ਫਿਰ ਇਹ ਪਕੜ 'ਚ ਵੀ ਆ ਜਾਂਦੀ ਹੈ, ਇਹਨੂੰ ਜਾਣ ਵੀ ਲਈਦਾ, ਔਰ ਇਹਦੀ ਉਪਮਾ ਨੂੰ ਵੀ ਅਨੁਭਵ ਕਰ ਲਈਦਾ ਹੈ। ਨਹੀਂ ਅਪਕੜ ਹੈ, ਕੋਈ ਬੰਦਾ ਚਾਹ ਕੇ ਵੀ ਨਾਮ ਦੀ ਔਰ ਨਾਮੀ ਦੀ, ਪਰਮਾਤਮਾ ਦੀ ਪ੍ਰਾਪਤੀ ਰੂਪ ਦਾਤ ਨੂੰ ਹਾਸਲ ਨਹੀਂ ਕਰ ਸਕਦਾ। ਹਿੰਮਤ ਨਹੀਂ ਹੈ ਕਿਸੇ ਦੀ, ਤਾਕਤ ਨਹੀਂ ਹੈ ਕਿਸੇ 'ਚ, ਬਸ ਇੱਕ ਤਾਂ ਅਰਦਾਸਾਂ ਹੀ ਨੇ। ਦਰਮਾਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਵਾਰ। ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵਾਂ, ਚਿਰ ਭਇਓ ਦਰਸ਼ਨ ਦੇਖੇ। ਬਸ ਆਹ ਅਰਦਾਸਾਂ ਹੀ ਨੇ, ਜਾਂ ਸੇਵਾ ਸਿਮਰਨ ਕੀਰਤਨ ਗੁਰਬਾਣੀ ਹੈ। ਜਿੰਨੇ ਪ੍ਰੇਮ ਚ ਭਿੱਜ ਕੇ ਜਪ ਲਾਂਗੇ, ਗਾ ਲਾਂਗੇ ਬਾਣੀ ਥਰੂ, ਉਨੀ ਛੇਤੀ ਕਿਰਪਾ ਹੋ ਜਾਏਗੀ।

ਗੂੰਗੇ ਕੀ ਮਠਿਆਈ। ਇਹਦਾ ਜਿਹੜਾ ਆਨੰਦ ਹੈ ਨਾ, ਨਾਮ ਦਾ, ਕੀਰਤਨ ਦਾ, ਕਥਾ ਦਾ, ਜਿਹੜਾ ਅਸਲ ਅਨੁਭਵ ਹੈ, ਜਿਹੜਾ ਕਿਸੇ ਬਿਰਲੇ ਗੁਰਮੁਖ ਨੂੰ, ਮਹਾਂਪੁਰਸ਼ ਨੂੰ ਹੁੰਦਾ ਹੈ,

ਕਰ ਲਿਆ ਸੀ। ਸਲੋਕ ਪੜ੍ਹ ਕੇ ਸਮਾਪਤੀ ਹੈ ਜੀ, ਉਪਰੰਤ ਅਰਦਾਸ ਹੋਵੇਗੀ, ਬਾਕੀ ਦਾ ਸਮਾਗਮ ਚੱਲਦੇ ਰਹਿਣਗੇ ਗੁਰੂ ਦਰਬਾਰ ਦੀ ਮਰਿਆਦਾ ਅਨੁਸਾਰ।

ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾ ਉਹਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਡ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਗਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਬਖਸ਼ਾਂ ਕੀਤੀਆਂ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਨੂੰ ਬਖਸ਼ਿਸ਼ ਹੁਕਮਨਾਮ ਦੇ ਸ਼ਬਦ ਵਿਚਾਰ ਛੇ ਪੁਰਨ ਸਾਹਿਬ ਛੇ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਪੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸੁਤਪੁਸ਼ਟ ਬਾਣੀ ਪੜ੍ਹਨੀ ਦਾਤ ਬਖਸ਼ਮੁਰ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਤ ਕਰਨਾਈ ਸੰਗਤ ਦੀ ਹਾਜ਼ਰੀ ਅਤੇ ਰੁਫ ਲਪੇਟਾਂ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲ ਦਾਤ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਅੱਗੇ ਬਖਸ਼ੋ ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅੰਧ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗਮੀਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਆਮਨ ਪਿੱਤਰ ਜਿਹੜੇ ਜਿਹੜੇ ਬੈਠੀ ਸਾਧ ਸਿੰਘ ਜੀ ਵਡਭਾਗੀ ਆਪ ਜੀ ਨੇ ਅੰਮ੍ਰਿਤ ਵੇਲੇ ਦੀਵਾਨਾਂ ਦੇ ਹਾਜ਼ਰੀਆਂ ਭਰੀਆਂ। ਗੁਰੂ ਸਾਹਿਬ ਜੀ ਕਿਰਪਾ ਕਰਨ ਸਮ ਸੰਗਤ ਦਾ ਹਾਜ਼ਰ ਪ੍ਰਵਾਨ ਕਰਨਾ ਹੁਣ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦੇਣੇ ਖੁਸ਼ੀਆਂ ਵਿੱਚ ਸ੍ਰੀ ਅਖੰਡ ਸਾਹਿਬ ਪ੍ਰਾਰੰਭ ਹੋ ਰਿਹਾ, ਉਪਰੰਤ ਕੀਰਤਨ ਪ੍ਰਾਰੰਭ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਕਿਉ ਓਅੰਕਾਰ ਸਤਿਗੁਰ ਪ੍ਰਸਾਦਿ।

ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ ਨਿਤ ਆਵੈ ਤਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਬਣ ਸਕਿਆ, ਦੇਗ ਚਲਾਈ ਤੇਗ ਬਾਹੀ ਦੇ ਕੇ ਅੰਡ ਕੀਤਾ।

ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ

ਵਾਹਿਗੁਰੂ ਚੇਤਾਵੈ ਚੇਤੇ ਆਵਨ ਗਾ ਸਦਗਾ ਸਰਬ ਸੁਖੋ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹਨੇ ਮਾਣਿਆ ਦੇ ਮਾਨ ਨਿਤਾਣ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਓ ਮਹਾਰਾਜ ਪੰਜ ਪਿਆਲੇ ਪੰਜ ਪੀਰ ਛਠਮ ਵੀਰ ਪੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਜੁਗ ਜੁਗ ਸਤਿਗੁਰ ਧਰੇ ਅਵਤਾਰੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਪ੍ਰਕਾਸ਼ ਦੇਣ ਖੁਸ਼ੀਆਂ ਵਿੱਚ ਪਰਾਈ ਸਾਹਿਬ ਦੀਆਂ ਸੰਗਤਾਂ ਵੱਲੋਂ ਸੰਗਤਾਂ ਪਰਿਵਾਰਾਂ ਵੱਲੋਂ ਚਾਰ ਸ੍ਰੀ ਖੰਡਪੁਰ ਸਾਹਿਬ ਅਤੇ ਇੱਕ ਜਪਜੀ ਸਾਹਿਬ ਦੇ ਜਾਪ ਪ੍ਰਾਰੰਭ ਹੋਣ ਜਾ ਰਹੇ ਪਹਿਲਾਂ ਖੰਡਪੁਰ ਸਾਹਿਬ ਗੁਰਦੁਆਰਾ ਸਾਹਿਬ ਪਲਾਈ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਪ੍ਰਕਾਸ਼ ਦੀਆਂ ਖੁਸ਼ੀਆਂ ਵਿੱਚ ਸਤਿ ਚਰਨ ਪਸਦਿਆਂ ਸ੍ਰੀ ਖੰਡਪੁਰ ਸਾਹਿਬ ਦੀ ਸੇਵਾ ਲੈ ਰਹੇ ਨੇ ਕਿਰਪਾ ਕਰਨੀ ਸੰਗਤਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਾਰਥਨਾ ਪ੍ਰਵਾਨ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਦੂਸਰਾ ਖੰਡਪੁਰ ਸਾਹਿਬ ਸਰਦਾਰ ਪਵਿੱਤਰ ਸਿੰਘ ਰਾਏ ਸੁਪਰਿਵਾਰ ਵੱਲੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਪ੍ਰਕਾਸ਼ ਦੀਆਂ ਖੁਸ਼ੀਆਂ ਵਿੱਚ ਸ੍ਰੀ ਖੰਡਪੁਰ ਸੇਵਾ ਲੈਣ ਕਿਰਪਾ ਕਰ ਸੁਪਰਿਵਾਰ ਦੇ ਸਿਰ ਤੇ ਮਿਹਰ ਪ੍ਰਾਰਥਨਾ ਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲਾ ਤੰਦਰੁਸਤ ਦਾਤਾਂ ਬਖਸ਼ਿਸ਼ ਕਰਨੀਆਂ ਤੀਸਰਾ ਖੰਡਪੁਰ ਸਾਹਿਬ ਪਰਮਿੰਦਰ ਕੌਰ ਸੁਰਜੀਤ ਸਿੰਘ ਪਰਿਵਾਰ ਵੱਲੋਂ ਪਰਮਿੰਦਰ ਕੌਰ ਤੰਦਰੁਸਤੀ ਵਾਸਤੇ ਪਰ ਚੜ੍ਹਦੀ ਕਲਾ ਵਾਸਤੇ ਸ੍ਰੀ ਖੰਡਪੁਰ ਸੇਵਾ ਲੈ ਰਹੇ ਕਿਰਪਾ ਕਰਨੀ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਾਰਥ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਰਮਿੰਦਰ ਕੌਰ ਤੰਦਰੁਸਤੀ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਚੌਥਾ ਖੰਡਪੁਰ ਸਾਹਿਬ ਜੋਗਿੰਦਰ ਸਿੰਘ ਸੁਮ ਪਰਿਵਾਰ ਵੱਲੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਪ੍ਰਕਾਸ਼ ਦੀਆਂ ਖੁਸ਼ੀਆਂ ਵਿੱਚ ਪਰਿਵਾਰ ਵੱਲੋਂ ਦਿੱਤੀਆਂ ਦਾਤਾਂ ਸ਼ੁਕਰਾਨਾ ਕਰਦਿਆਂ ਹੋਇਆਂ ਬੱਚਿਆਂ ਨੂੰ ਧਾਰਮਿਕ ਦੁਨਿਆਵੀ ਵਿਦਿਆ ਦਾਨ ਬਖਸ਼ਣ ਵਾਸਤੇ ਸਰਬੱਤ ਦੇ ਭਲੇ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸ੍ਰੀ ਖੰਡਪੁਰ ਸਾਹਿਬ ਦੀ ਸੇਵਾ ਲੈ ਰਹੇ ਕਿਰਪਾ ਕਰਨ ਪਰਿਵਾਰ ਬੱਚਿਆਂ ਸਿਰ ਤੇ ਮਿਹਰ ਪ੍ਰਾਰਥਨਾ ਪ੍ਰਾਪਤ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ ਬੱਚਿਆਂ ਨੂੰ ਉੱਚਾ ਦਾਨ ਬਖਸ਼ਣਾ ਦਰ ਕਰਨਾ ਚੜ੍ਹਦੀ ਜੋੜ ਕਰਕੇ ਚੜ੍ਹਦੀ ਕਲਾ ਦਾਤਾਂ ਬਖਸ਼ਣ ਜਪਜੀ ਸਾਹਿਬ ਦੇ ਪਾਠ ਜਾ ਪ੍ਰਾਰੰਭ ਹੋਣ ਜਾਣ ਕਿਰਪਾ ਕਰਨੀ ਸੰਗਤਾਂ ਪਰਿਵਾਰਾਂ ਵੱਲੋਂ ਆਪ ਜੀ ਦੇ ਹਜ਼ੂਰ ਇਸ ਖੁਸ਼ੀਆਂ ਸੰਬੰਧ ਵਿੱਚ ਹੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਕੀਤੀ ਦਰ ਪ੍ਰਵਾਨ ਕਰਨੀ ਪਰਿਵਾਰ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤ ਬਖਸ਼ਣੀਆਂ ਆਪ ਜੀ ਦੇ ਪਵਿੱਤਰ ਸਰੂਪ ਸੁਖਾਸਨ ਸਥਾਨ ਤੋਂ ਪ੍ਰਕਾਸ਼ ਨਾਲ ਲਿਆਉਂਦਿਆਂ ਸੇਵਾ ਕਰਦਿਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਗਾਵਾਂ ਸਮਤ ਬਖਸ਼ਣੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ਵਲਾਈ ਸ੍ਰੀ ਮੁਖਵਾਕ ਉਪਰੰਤ ਸੰਗਤਾਂ ਪਰਿਵਾਰ ਨੂੰ ਚਾਰ ਸ੍ਰੀ ਖੰਡਪੁਰ ਸਾਹਿਬ ਦੇ ਇੱਕ ਜਪਜੀ ਸਾਹਿਬ ਦਾ ਜਾਪ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

जब देखा फिर प्यारा हर गुण रस रमारा।

ਕਿੰਨੇ ਟਾਰਨ ਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ ਬਿਘਨ ਨਾ ਕੋ ਲਾਗੈ ਜਾ ਕੀ ਪ੍ਰਭ ਆਗੇ ਅਰਦਾਸ ਬਿਘਨ ਨਾ ਕੋ ਲਾਗਤਾ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੈ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਬਦ ਹੋ ਜਾਏ ਤੇਗ ਬਹਾਦਰ ਸਿਮਰੈ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਨਾਮ ਅੰਮ੍ਰਿਤ ਕੇ ਦਾਤੇ ਟੁੱਟੀਆਂ ਗੰਢਣ ਵਾਲੇ ਸਰਬੰਸਦਾਨੀ ਪਿਤਾ ਜੀ ਆਪ ਆਪਣੇ ਖਾਲਸਾ ਪੰਥ ਨੂੰ ਸਭ ਥਾਈ ਹੋਏ ਸਹਾਏ ਸਤਿ ਸ੍ਰੀ ਅਕਾਲ ਜੀ ਆ ਧਿਆਨ ਦਰੋ ਖਾਲਸਾ ਸਾਹਿਬ ਬੋਲੋ ਜੀ ਦਸੋਂ ਪਾਤਸ਼ਾਹਾਂ ਦੀ ਪਵਿੱਤਰ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਹਜ਼ੂਰ ਤਖ਼ਤ ਛਤਰ ਚਵਰ ਦੇ ਮਾਲਕ ਗਿਆਨ ਪ੍ਰਬੋਧ ਕਲਯੁਗ ਦੇ ਸੱਚੇ ਗੁਰਦੇਵ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵ ਜਨ ਮਾਨੇ ਪਰਦਾ ਕਰੂ ਨਿਸਤਾਰੇ ਪਿੱਤਰ ਪਾਠ ਦਰਸ਼ਨ ਉਪਦੇਸ਼ ਦਾ ਧਿਆਨ ਧਰੋ ਖਾਲਸਾ ਸਾਹਿਬ ਬੋਲੋ ਜੀ ਹਜ਼ੂਰ ਦੀ ਬਖਸ਼ਿਸ਼ ਅੰਦਰ ਆਏ ਧਰਮੀ ਪਰਪਕਾਰੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸ਼ਹੀਦ ਮਰੀਦ ਹੱਠੀਆਂ ਤਪੀਆਂ ਜਪੀਆਂ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਣਡਿੱਠ ਕੀਤਾ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ ਬੰਦ ਬੰਦ ਰਾਏ ਚਰਖੜੀਆਂ ਤੇ ਚੜੇ ਆਰਿਆਂ ਨੂੰ ਦਫਾੜ ਹੋਏ ਰੰਬਿਆਂ ਨਾਲ ਖੋਪਰ ਲਹਾਏ ਉੱਬਲਦੀਆਂ ਦੇਗਾਂ ਬਾਲੇ ਗਏ ਗੱਡੀਆਂ ਥੱਲੇ ਕੀਮਾ ਕੀਮਾ ਕੀਤੇ ਗਏ ਗੋਲੀਆਂ ਨਾਲ ਉਡਾਏ ਗਏ ਭੱਠਾਂ ਵਿੱਚ ਝੁੱਕੇ ਗਏ ਜਿਉਂਦੇ ਜੀ ਜੰਡਾਂ ਨਾਲ ਬੰਨ ਕੇ ਸ਼ਹੀਦ ਕੀਤੇ ਗਏ ਵਰਤਮਾਨ ਘੱਲੂਘਾਰਿਆਂ ਅੰਦਰ ਪੁਰਜਾ ਪੁਰਜਾ ਹੋ ਕੇ ਸ਼ਹੀਦ ਹੋਏ ਤੁਹਾਨੂੰ ਬਜ਼ੁਰਗਾਂ ਮਤਾਵਾਂ ਭੈਣਾਂ ਪਛੰਗਣਾ ਪਛੰਗੀ ਸਿੰਘ ਜਿਨ੍ਹਾਂ ਖਾਲਸਾ ਪੰਥ ਦੀ ਅਜ਼ਮਤ ਖਾਤਰ ਆਪਾ ਵਾਰਿਆ ਸ਼ਹੀਦ ਹੋਏ ਤਿਨ੍ਹਾਂ ਦੀ ਅੱਤ ਕਰੜੀ ਘਾਲਣਾ ਤੋਂ ਬਲਹਾਰ ਹੁੰਦੇ ਖਾਲਸਾ ਸਾਹਿਬ ਬੋਲੋ ਜੀ ਖਾਲਸਾ ਜੀ ਦੇ ਪੰਜੋ ਪਵਿੱਤਰ ਤਖ਼ਤ ਸਾਹਿਬਾਨ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰਿਆਂ ਦਾ ਧਿਆਨ ਧਰੋ ਖਾਲਸਾ ਸਾਹਿਬ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦਾ ਸੱਚਾ ਆਸਰਾ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਹਜ਼ੂਰ ਹਜ਼ੂਰ ਨੇ ਰਹਿਮਤ ਕੀਤੀ ਭਾਈ ਗੁਰਵਿੰਦਰ ਸਿੰਘ ਅਤੇ ਬੀਬਾ ਤਰਨਜੀਤ ਕੌਰ ਉਹਨਾਂ ਦੇ ਸਪੁੱਤਰ ਆਸ਼ੀਸ਼ ਪਾਲ ਸਿੰਘ ਅਤੇ ਭਾਈ ਸੰਦੀਪ ਸਿੰਘ ਬੀਬੀ ਗੁਰਪ੍ਰੀਤ ਕੌਰ ਉਹਨਾਂ ਦੀ ਬੇਟੀ ਪ੍ਰਭ ਲੀਨ ਕੌਰ ਸੱਚੇ ਪਾਤਸ਼ਾਹ ਆਪ ਨੇ ਇਹਨਾਂ ਬੱਚਿਆਂ ਦੇ ਸੰਯੋਗ ਪ੍ਰਗਟ ਕੀਤੇ ਆਪ ਦੀ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਆਨੰਦ ਕਾਰਜ ਦੀ ਮਰਿਆਦਾ ਨਿਭਾਉਣ ਵਾਸਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੋਧਰੀ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰੋ ਇਹਨਾਂ ਬੱਚਿਆਂ ਦੇ ਆਨੰਦ ਕਾਰਜ ਸਫਲ ਬਖਸ਼ੋ ਸੱਚੇ ਪਾਤਸ਼ਾਹ ਕਿਰਪਾ ਕਰਨੀ ਹਰ ਤਰ੍ਹਾਂ ਨਾਲ ਸਹਾਈ ਹੋਵਣਾ ਬੱਚਿਆਂ ਨੂੰ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਬ
ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਤਰਸ ਕਰਕੇ ਸਫਲ ਗ੍ਰਸਤ ਜੀਵਨ ਬਖਸ਼ਿਸ਼ ਕਰਨਾ ਗਰੀਬ ਨਵਾਜ ਇਹ ਸੰਗਤ ਦੀ ਅਰਦਾਸ ਹੈ ਸੱਚੇ ਪਾਤਸ਼ਾਹ ਕਬੂਲ ਫਰਮਾਉਣੀ ਜੀ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸੁੱਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁੱਠਾ ਸਭੇ ਕਾਜ ਸੁਹੇੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ ਤਿੰਨੇ ਤਾਪ ਨਵਾਰ ਹਾਰਾ ਦੁੱਖ ਹੰਤਾ ਸੁਖਰਾਸ ਤਾਕੋ ਬਿਘਨ ਨ ਕੋ ਲਾਗੈ ਜਾਂ ਕਿ ਪ੍ਰਭ ਅਗੇ ਅਰਦਾਸ ਇੱਕ ਨਾਨਕ ਕੀ ਅਰਦਾਸ ਜੇ ਤੁਦ ਭਾਵ ਸੀ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵ ਸੀ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੈ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਬਦ ਹੁਜਾਏ ਤੇਗ ਬਹਾਦਰ ਸਿਮਰੈ ਘਰ ਨੋਂ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਅੰਮ੍ਰਿਤ ਕੇ ਦਾਤੇ ਟੁੱਟੀਆਂ ਗੰਢਣ ਵਾਲੇ ਸਰਬੰਸ ਦਾਨੀ ਪਿਤਾ ਜੀ ਆਪ ਆਪਣੇ ਖਾਲਸਾ ਪੰਥ ਨੂੰ ਸਭ ਥਾਈਂ ਹੋਏ ਸਹਾਇ ਸਤਿ ਸ੍ਰੀ ਅਕਾਲ ਜੀ ਧਿਆਨ ਧਰੋ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਦਸੋਂ ਪਾਤਸ਼ਾਹਾਂ ਦੀ ਪਵਿੱਤਰ ਆਤਮਿਕ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤਖ਼ਤ ਛਤਰ ਚਰ ਦੇ ਮਾਲਕ ਗਿਆਨ ਪ੍ਰਬੋਧ ਕਲਯੁਗ ਦੇ ਸੱਚੇ ਗੁਰਦੇਵ ਸਤਿਗੁਰ ਦੇਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੈ ਨਾਨਕ ਭਾਗ ਭਲੇ ਤਿਸ ਜਨਕੈ ਜੋ ਹਰ ਚਰਣੀ ਚਿੱਤ ਲਾਵੈ ਪਵਿੱਤਰ ਪਾਠ ਦਰਸ਼ਨ ਦੀਦਾਰਿਆਂ ਦਾ ਧਿਆਨ ਧਰੋ ਖਾਲਸਾ ਸਾਹਿਬ ਬੋਲੋ ਜੀ ਹਜ਼ੂਰ ਦੀ ਬਖਸ਼ਿਸ਼ ਅੰਦਰਾਏ ਧਰਮੀ ਪਰਉਪਕਾਰੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸ਼ਹੀਦ ਮਰੀਦ ਹੱਠੀਆਂ ਤਪੀਆਂ ਜਾਪੀਆਂ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਣਡਿੱਠ ਕੀਤਾ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰੋ ਖਾਲਸਾ ਸਾਹਿਬ ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣਿਆਂ ਨੇ ਧਰਮ ਹੇਸਤੀ ਦਿੱਤੇ ਬੰਧ ਬੰਨ ਕਟਾਏ ਚਰਖੀਆਂ ਚੜੇ ਆਰਾਮ ਦਫਾੜ ਹੋਏ ਰੰਬੇ ਰੰਖੋਪ ਲੁਹਾਏ ਉਬਲਦਿਆਂ ਦੇਗਾਂ ਵਿੱਚ ਉਬਾਲੇ ਗਏ ਗੱਡੀਆਂ ਥੱਲੇ ਕੀਮਾ ਕੀਮਾ ਕੀਤੇ ਗਏ ਗੋਲੀਆਂ ਨਾਲ ਉਡਾਏ ਗਏ ਪੱਠਾਂ ਵਿੱਚ ਚੌਕੇ ਗਏ ਜਿਉਂਦੇ ਜੀ ਜੰਡਾਂ ਨਾਲ ਬੰਨ ਕੇ ਸ਼ਹੀਦ ਕੀਤੇ ਗਏ ਵਰਤਮਾਨ ਘੱਲੂਘਾਰਿਆਂ ਅੰਦਰ ਪੁਰਜਾ ਪੁਰਜਾ ਹੋ ਕੇ ਸ਼ਹੀਦ ਹੋਏ ਤਾਨੋ ਬਜ਼ੁਰਗ ਔਰ ਮਤਾਵਾਂ ਭੈਣਾਂ ਪਛੰਗਣਾ ਪਛੰਗੀ ਸਿੰਘ ਜਿਨ੍ਹਾਂ ਖਾਲਸਾ ਦੀ ਪੰਥ ਦੀ ਅਜ਼ਮਤ ਖਾਤਰ ਆਪਾ ਵਾਰਿਆ ਜੇਲ੍ਹਾਂ ਕੱਟੀਆਂ ਤਸੀਹੇ ਸਹੇ ਕੜਾਕੇ ਕੱਟੇ ਗੁਰੂ ਗੁਰੂ ਜਪਦਿਆਂ ਆਪਣੀਆਂ ਜਿੰਦੜੀਆਂ ਪੰਥ ਤੋਂ ਘੋਲ ਕਮਾਈਆਂ ਤਿਨ੍ਹਾਂ ਦੀ ਅੱਤ ਕਰੜੀ ਘਾਲਣਾ ਤੋਂ ਬੁਲਹਾਰ ਹੁੰਦੇ ਖਾਲਸਾ ਸਾਹਿਬ ਬੋਲੋ ਜੀ ਖਾਲਸਾ ਜੀ ਦੇ ਪਿੱਤਰ ਪੰਜੋ ਤਖ਼ਤ ਸਹਿਬਾਨ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰਿਆਂ ਦਾ ਧਿਆਨ ਧਰੋ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਖਾਲਸਾ ਜੀ ਦੇ ਬੋਲ ਬਾਲੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਪ੍ਰਾਣਾ ਅੰਦਰ ਸਵਾਸ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਵਰਤੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਸਾਹਿਬ ਬੋਲੋ ਜੀ ਗੁਰਸਿੱਖਾਂ ਨੂੰ ਬਖਸ਼ੋ ਸਿੱਖੀ ਦਾਨ ਰਹਿਤ ਦਾਨ ਭਰੋਸਾ ਦਾਨ ਉਤਸਾਹ ਦਾਨ ਵਿਵੇਕ ਦਾਨ ਕੇਸ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਹੋਏ ਖਾਲਸਾ ਸਾਹਿਬ ਬੋਲੋ ਜੀ ਗੁਰਸਿੱਖਾਂ ਦਾ ਮਨ ਨੀਵਾਂ ਬਖਸ਼ੋ ਜੀ ਮਤ ਉੱਚੀ ਬਖਸ਼ੋ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦਾ ਸੱਚਾ ਆਸਰਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਹਜ਼ੂਰ
ਹਜ਼ੂਰ ਨੇ ਰਹਿਮਤ ਕੀਤੀ ਦੋਵਾਂ ਪਰਿਵਾਰਾਂ 'ਤੇ। ਆਪ ਜੀ ਨੇ ਬਖਸ਼ਿਸ਼ ਕੀਤੇ ਇਹਨਾਂ ਬੱਚਿਆਂ ਦੇ, ਬੱਚਾ ਅਸ਼ੀਸ਼ਪਾਲ ਸਿੰਘ ਅਤੇ ਪ੍ਰਭਲੀਨ ਕੌਰ, ਇਹਨਾਂ ਦੇ ਸੱਚੇ ਪਾਤਸ਼ਾਹ ਆਪ ਨੇ ਗੁਰਮਰਿਆਦਾ ਅਨੁਸਾਰ ਅਨੰਤ ਕਾਰਜ ਬਖਸ਼ਿਸ਼ ਕੀਤੇ ਹਨ ਗਰੀਬ ਨਵਾਜ਼। ਸੱਚੇ ਪਾਤਸ਼ਾਹ ਕਿਰਪਾ ਕਰਿਓ, ਰਹਿਮਤ ਕਰ ਵਰਤਾਇਓ ਸਤਿਗੁਰੂ ਜੀਓ, ਇਹਨਾਂ ਬੱਚਿਆਂ ਦਾ ਗ੍ਰਿਸਤੀ ਜੀਵਨ ਸੱਚੇ ਪਾਤਸ਼ਾਹ ਤਾਂ ਆਜੂ ਤੋੜ ਨਿਭਾ ਦੇਣਾ ਗਰੀਬ ਨਵਾਜ਼। ਸੱਚੇ ਪਾਤਸ਼ਾਹ ਤਰਸ ਕਰਨੀ ਇਹ ਬੱਚੇ ਪੰਥ ਦੇ ਸੇਵਾਦਾਰ ਹੋ ਕੇ ਗੁਜ਼ਰਨ ਗਰੀਬ ਨਵਾਜ਼। ਸੱਚੇ ਪਾਤਸ਼ਾਹ ਤਰਸ ਕਰਨੀ ਇਹਨਾਂ ਬੱਚਿਆਂ ਦੇ ਸਿਰ ਪਰ ਆਪਣਾ ਮਿਹਰ ਭਰਿਆ ਹੱਥ ਸਦਾ ਰੱਖਣਾ ਗਰੀਬ ਨਵਾਜ਼। ਸੱਚੇ ਪਾਤਸ਼ਾਹ ਇਹ ਸੰਗਤ ਦੀ ਅਰਦਾਸ ਹੈ ਗਰੀਬ ਨਵਾਜ਼। ਸੱਚੇ ਪਾਤਸ਼ਾਹ ਕਬੂਲ ਫਰਮਾਉਣੀ ਗਰੀਬ ਨਵਾਜ਼। ਸੱਚੇ ਪਾਤਸ਼ਾਹ ਦੋਵਾਂ ਪਰਿਵਾਰਾਂ ਦਾ ਆਪਸੀ ਪਿਆਰ ਇਤਫਾਕ ਬਖਸ਼ਿਸ਼ ਕਰਨਾ, ਇੱਕ ਦੂਜੇ ਦੇ ਪ੍ਰਾਇਣ ਹੋ ਕੇ ਗੁਜ਼ਰਨ। ਸੱਚੇ ਪਾਤਸ਼ਾਹ ਇਹ ਅਸੀਸ ਬਖਸ਼ਿਸ਼ ਕਰਨੀ ਗਰੀਬ ਨਵਾਜ਼। ਸੱਚੇ ਪਾਤਸ਼ਾਹ ਜੀ ਆਪ ਦੀ ਹਜ਼ੂਰੀ ਅੰਦਰ ਅਨੰਦ ਕਾਰਜ ਦੀ ਪੂਰਨ ਮਰਿਆਦਾ ਨਿਭਾਉਂਦਿਆਂ ਹੋਇਆਂ ਹੋਈਆਂ ਬੇਨਤ ਭੁੱਲਾਂ ਆਪਣੀ ਰਹਿਮਤ ਅੰਦਰ ਬਖਸ਼ ਲੈਣੀਆਂ। ਬਾਣੀ ਸੱਚੇ ਪਾਤਸ਼ਾਹ ਪੜ੍ਹੀ ਸੁਣੀ ਸਾਡੇ ਹਿਰਦਿਆਂ ਅੰਦਰ ਪ੍ਰਵੇਸ਼ ਕਰਨੀ ਗਰੀਬ ਨਵਾਜ਼। ਸੱਚੇ ਪਾਤਸ਼ਾਹ ਆਈਆਂ ਸੰਗਤਾਂ ਦੇ, ਸੱਚੇ ਪਾਤਸ਼ਾਹ ਸਾਰਿਆਂ ਨੂੰ ਗੁਰਮਤਿ ਸਮਤ ਬਖਸ਼ਿਸ਼ ਕਰਨੀ, ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ ਗਰੀਬ ਨਵਾਜ਼। ਸੱਚੇ ਪਾਤਸ਼ਾਹ ਜੀਓ ਤਰਸ ਕਰਨਾ, ਮਿਹਰ ਬਖਸ਼ਿਸ਼ ਕਰਨੀ ਸਾਰਿਆਂ ਨੂੰ। ਸੱਚੇ ਪਾਤਸ਼ਾਹ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰਨੀ। ਸੱਚੇ ਪਾਤਸ਼ਾਹ ਤਰਸ ਕਰਨਾ, ਸਿੱਖੀ ਸਿਦਕ ਭਰੋਸਾ ਮਨ ਦੀ ਨਿਰਮਾਣਤਾ ਬਖਸ਼ਿਸ਼ ਕਰਨੀ। ਸੱਚੇ ਪਾਤਸ਼ਾਹ ਤਰਸ ਕਰਨਾ ਗਰੀਬ ਨਵਾਜ਼ ਜੀਓ ਸਾਰੀ ਆਪ ਆਪਣੇ ਪੰਥ ਦੀ। ਸੱਚੇ ਪਾਤਸ਼ਾਹ ਆਪ ਬਾਂਹ ਫੜੋ ਗਰੀਬ ਨਵਾਜ਼। ਸੱਚੇ ਪਾਤਸ਼ਾਹ ਜਿਹੜੇ ਪਿਆਰੇ ਆਪ ਦੇ ਪੰਥ ਖਾਤਰ ਜੂਝ ਰਹੇ ਹਨ, ਜਿਨ੍ਹਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਡੋਲਣ 'ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਪੰਥ ਦੀ ਜੈ ਜੈਕਾਰ ਚੌਂਕੁੰਟਾਂ ਵਿੱਚ ਕਰਾਓ ਜੀ, ਸਮੂਹ ਭੁੱਲ ਚੁੱਕ ਮੁਆਫ ਕਰਨੀ। ਸੱਚੇ ਪਾਤਸ਼ਾਹ ਆਪ ਦੇ ਸੇਵਾਦਾਰਾਂ ਨੇ ਕਰਾ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਕੀਤੀ ਹੈ। ਸਜਾਉਂਦਿਆਂ ਹੋਈਆਂ ਸੂਖਮ ਭੁੱਲਾਂ ਨਜ਼ਰਅੰਦਾਜ਼ ਕਰਦੇ ਹੋਏ ਆਪ ਸਵੀਕਾਰ ਕਰਕੇ ਭੋਗ ਲਾਓ। ਆਪ ਜੀ ਦਾ ਭੋਗ ਲੱਗਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਅਤੁੱਟ ਵਰਤੇ, ਜੋ ਜੋ ਛਕੇ ਸੋ ਸਦਾ ਸਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ। ਹੁਕਮ ਕਰ ਕਿਨੇ ਨਿਹਾਲ, ਆਪਣੇ ਸੇਵਕ ਭਇਆ ਦਿਆਲ। ਪਵਿੱਤਰ ਹੁਕਮ ਰੂਪੀ ਅਸੀਸ ਬਖਸ਼ਿਸ਼ ਕਰੋ ਜੀ, ਸਮੂਹ ਭੁੱਲ ਚੁੱਕ ਮੁਆਫ ਆਪ ਜੀ ਦੇ ਪਵਿੱਤਰ ਚਰਨ ਕੰਬਲਾਂ ਪਾ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਅਕਾਲ ਕੀ ਤਬੈ ਚਲਾ ਸਭ ਸਿੱਖਣ ਕੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जाते

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਦੀ ਹਾਜ਼ਰੀ ਤੇ ਬਹੁਤ ਆ, ਪਰ ਫਤਿਹ ਦਾ ਜਵਾਬ ਢੱਲਾ। ਇੱਕ ਵਾਰ ਫਿਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਹਾਂ ਹਾਂ ਹਾਂ, ਇਸ ਤਰ੍ਹਾਂ ਠੀਕ ਆ। ਗੁਰੂ ਖਾਲਸਾ ਜੀ, ਸੱਚੇ ਪਾਤਸ਼ਾਹ ਦੀ ਬੇਅੰਤ ਅਸੀਸ ਮਿਲੀ ਹੈ। ਦੋਵੇਂ ਪਰਿਵਾਰ ਗੁਰਮੁਖ ਅੰਮ੍ਰਿਤਧਾਰੀ ਬੱਚੇ ਹਨ, ਸੋ ਦੋਨਾਂ ਪਰਿਵਾਰਾਂ ਨੂੰ ਹੀ ਬਹੁਤ ਬਹੁਤ ਮੁਬਾਰਕਾਂ। ਸੱਚੇ ਪਾਤਸ਼ਾਹ ਕਿਰਪਾ ਕਰਨ, ਪਰਿਵਾਰਾਂ ਦੀ ਆਪਸ ਵਿੱਚ ਪਿਆਰ ਮੁਹੱਬਤ ਸਦਾ ਬਣੀ ਰਹੇ। ਪੰਥ ਵਿੱਚ ਅੱਜ ਦਰਪੇਸ਼ ਬਹੁਤ ਆਨੰਦ ਕਾਰਜ ਦੇ ਮਸਲੇ ਤੇ ਸੰਬੰਧਿਤ ਬਹੁਤ ਦੁਖਦਾਈ ਘਟਨਾਵਾਂ ਵਾਪਰ ਰਹੀਆਂ ਹਨ, ਸੋ ਮਾਫ ਕਰਿਓ। ਮੈਂ ਦੋ ਮਿੰਟ ਹੀ ਲੈਣੇ ਆ ਆਪ ਜੀ ਦੇ, ਬਹੁਤਾ ਟਾਈਮ ਨਹੀਂ ਆਉਣਾ ਕਿਉਂਕਿ ਸਮਾਂ ਕਾਫੀ ਹੋ ਗਿਆ। ਇੱਕ ਛੋਟੀ ਜੀ ਬੇਨਤੀ ਇਤਿਹਾਸ ਵਿੱਚੋਂ ਹੀ ਕਰਨੀ ਹੈ। ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਕਿੰਨਾ ਹਾਲਾਤਾਂ ਵਿੱਚ ਉਹ ਸਾਰੇ ਆਪ ਇਤਿਹਾਸ ਤੋਂ ਜਾਣੂ ਹੋ। ਸੋ ਸਾਨੂੰ ਆਪਣੇ ਇਤਿਹਾਸ ਦੇ ਨਾਲ ਸਾਂਝ ਜਿਹੜੀ ਹੈ ਉਹ ਬਣਾਈ ਰੱਖਣੀ ਬਣਦੀ ਹੈ, ਕਿਉਂਕਿ ਜੋ ਕੁਛ ਵੀ ਕਲਗੀਧਰ ਪਾਤਸ਼ਾਹ ਨੇ ਕੀਤਾ ਆ ਸਾਡੇ ਵਾਸਤੇ, ਉਹਦਾ ਅਹਿਸਾਨ ਅਸੀਂ ਚੁਕਾ ਨਹੀਂ ਸਕਦੇ। ਔਰ ਇਸੇ ਕੜੀ ਅੰਦਰ ਜਿਹੜੇ ਗੁਰੂ ਸਾਹਿਬ ਦੇ ਪਿਆਰੇ ਸਿੱਖ ਸਨ, ਉਹ ਵਾਰ ਨੇ ਬਲਹਾਰ ਨੇ ਪਾਤਸ਼ਾਹ ਦੇ ਜਾਂਦੇ ਰਹੇ। ਹਰ ਕਦਮ ਕਦਮ ਤੇ ਪਾਤਸ਼ਾਹ ਦੇ ਨਾਲ ਚੱਲਦੇ ਹੋਏ ਉਹਨਾਂ ਦੇ ਹੁਕਮ ਵਿੱਚ ਅਸੀਸਾਂ ਪ੍ਰਾਪਤ ਕਰਦੇ ਰਹੇ। ਔਰ ਜਦੋਂ ਪਾਤਸ਼ਾਹ ਨੇ ਕਿਲ੍ਹਾ ਛੱਡ ਕੇ ਤੇ ਰਾਤ ਦੇ ਸਮੇਂ ਆਪਣੇ ਜਿੱਥੇ ਸਰਸਾ ਨਦੀ ਦੇ ਕੰਢੇ ਤੇ ਕੋਟਲਾ ਨਿਹੰਗ ਖਾਨ ਦਾ ਜਿਹੜਾ ਡੇਰਾ ਸੀ, ਜਦੋਂ ਇੱਥੇ ਪਹੁੰਚੇ ਹਨ, ਮੈਂ ਮੁਕਤਸਰ ਗੱਲ ਕਰਾਂਗਾ, ਤੇ ਭਾਈ ਬਚਿੱਤਰ ਸਿੰਘ ਜੀ ਗੁਰੂ ਸਾਹਿਬ ਦੇ ਅਨੰਨ ਸਿੱਖ ਬਹਾਦਰ ਯੋਧੇ, ਉਹ ਸਰਸਾ ਨਦੀ ਦੇ ਕੰਢੇ ਤੇ ਯੁੱਧ ਕਰਦੇ ਹੋਏ ਬਹੁਤ ਗੰਭੀਰ ਰੂਪ ਵਿੱਚ ਫਟੜ ਹੋ ਗਏ ਸਨ। ਬਾਬਾ ਅਜੀਤ ਸਿੰਘ ਸਾਹਿਬ ਦੇ ਨਾਲ ਤੇ ਉਹਨਾਂ ਨੂੰ ਅੱਗੇ ਪਾਤਸ਼ਾਹ ਲਿਜਾਣ ਵਿੱਚ ਪਾਤਸ਼ਾਹ ਨੇ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਵੀ ਇਹਨਾਂ ਨੂੰ ਬਹੁਤੀ ਦੇਰ ਤੱਕ ਅੱਗੇ ਲਿਜਾਇਆ ਨਹੀਂ ਜਾ ਸਕਦਾ। ਕੋਟਲਾ ਨਿਹੰਗ ਖਾਂ ਦੇ ਹਵਾਲੇ ਕਰਨ ਦੀ ਜੋ ਇਹ ਤਰਤੀਬ ਬਣਾਈ ਪਾਤਸ਼ਾਹ ਨੇ ਉਸ ਵਹੇਲੀ ਦੇ ਵਿੱਚ, ਔਰ ਉਹਨਾਂ ਨੂੰ ਕਿਹਾ ਕਿ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਤੁਸੀਂ ਕਰਨੀ ਜਿੰਨਾ ਚਿਰ ਇਹਨਾਂ ਦੇ ਸਵਾਸ ਚੱਲਦੇ ਹਨ। ਉਸ ਪਿਆਰੇ ਨੇ, ਗੁਰੂ ਸਾਹਿਬ ਦੇ ਸਿੱਖ ਨੇ, ਕਿਉਂਕਿ ਸਿੱਖ ਤੇ ਉਹ ਹੈ ਨਾ ਜਿਹੜਾ ਗੁਰੂ ਸਾਹਿਬ ਦਾ ਹੁਕਮ ਮੰਨਦਾ ਆ, ਭਾਵੇਂ ਉਹ ਕਿਸ ਜਾਤ ਦਾ ਹੀ ਹੋਵੇ।
ਜਿਹੜਾ ਗੁਰੂ ਸਾਹਿਬ ਦੇ ਹੁਕਮਾਂ ਤੇ ਪਹਿਰਾ ਦਿੰਦਾ ਸੋ ਸਿੱਖ ਸਖਾ ਬੰਧਕ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਗੁਰੂ ਦਾ ਭਾਣਾ, ਗੁਰੂ ਦਾ ਹੁਕਮ। ਸੋ ਭਾਈ ਬਚਿੱਤਰ ਸਿੰਘ ਜੀ ਨੇ ਉਹਨਾਂ ਦੀ ਸੇਵਾ ਵਾਸਤੇ ਆਪਣੀ ਬੱਚੀ ਬੀਬਾ ਮਮਤਾਜ ਨੂੰ ਲਾ ਦਿੱਤਾ। ਗੁਰੂ ਸਾਹਿਬ ਦੇ ਹੁਕਮ ਮੁਤਾਬਕ ਪਿਆਰ ਵਿੱਚ ਭਾਈ ਬਚਿੱਤਰ ਸਿੰਘ ਦੀ ਮਲਮ ਪੱਟੀ ਕਰਦੇ ਰਹੇ ਜਿੰਨਾ ਚਿਰ ਉਹਨਾਂ ਦਾ ਸਵਾਸ ਚੱਲਦੇ ਰਹੇ। ਸੋ ਗੁਰੂ ਸਾਹਿਬ ਦੇ ਕਿਉਂਕਿ ਫੌਜਾਂ ਮਗਰ ਆ ਰਹੀਆਂ ਸੀ ਬਹੁਤ, ਕਿਉਂਕਿ ਕਿੰਨਾ ਘੇਰਾ ਪਿਆ ਰਿਹਾ, ਕਿੰਨੇ ਦਿਨ ਤੱਕ ਫੌਜਾਂ ਨੇ ਮਗਰੋਂ ਪਿੱਛਾ ਕੀਤਾ ਆਪਣੀਆਂ ਦੌਰਾਨੀ ਫੌਜਾਂ ਜਿਹੜੀਆਂ ਸੀਗੀਆਂ, ਬਾਈ ਰਾਜੇ ਜਿਹੜੇ ਸੀਗੇ ਬਾਈ ਧਾਰ ਦੇ ਸਾਰੇ ਮਿਲ ਕੇ, ਇਹਨਾਂ ਨੇ ਜਦੋਂ ਉੱਥੇ ਵਹੇਲੀ ਦੇ ਵਿੱਚ ਆਏ ਅਤੇ ਕੋਟਲਾ ਨਿਹੰਗ ਖਾਨ ਨੂੰ ਕਿਹਾ ਕਿ ਤੁਹਾਡੀ ਹਵੇਲੀ ਦੀ ਤਲਾਸ਼ੀ ਹੋਏਗੀ। ਕਹਿਣ ਲੱਗਾ ਕਰ ਲਓ ਤਲਾਸ਼ੀ। ਕਹਿੰਦੇ ਸਾਡੇ ਬਾਗੀ ਇੱਥੇ ਲੁਕੇ ਨੇ। ਜਦੋਂ ਹਵੇਲੀ ਦੀ ਤਲਾਸ਼ੀ ਕੀਤੀ, ਇੱਕ ਕਮਰਾ ਰਹਿੰਦਾ ਸੀ, ਉਸਨੂੰ ਬਾਹਰੋਂ ਤਾਲਾ ਲਾਇਆ ਹੋਇਆ ਸੀ। ਕਹਿੰਦੇ ਵੀ ਇਸ ਕਮਰਾ ਦੀ ਤਲਾਸ਼ੀ ਦਿਓ। ਕਹਿੰਦੇ ਇਸ ਕਮਰੇ ਦੀ ਤਲਾਸ਼ੀ ਨਹੀਂ ਹੋ ਸਕਦੀ। ਕਹਿੰਦੇ ਕਿਉਂ? ਕਹਿੰਦੇ ਕਿਉਂਕਿ ਇਸ ਵਿੱਚ ਮੇਰਾ ਧੀ ਤੇ ਜਵਾਈ ਅੰਦਰ ਨੇ, ਇਸ ਕਮਰੇ ਦੀ ਮੈਂ ਤਲਾਸ਼ੀ ਨਹੀਂ ਦੇ ਸਕਦਾ। ਉਹਨਾਂ ਦੇ ਮੰਨਣ ਵਿੱਚ ਗੱਲ ਆ ਗਈ, ਚਲੇ ਗਏ। ਗੁਰੂ ਪਾਤਸ਼ਾਹ ਅੱਗੇ ਚਲੇ ਗਏ। ਭਾਈ ਬਚਿੱਤਰ ਸਿੰਘ ਦੀ ਜੋ ਮਲਮ ਪੱਟੀ ਕਰਦੀ ਸੀ ਬੀਬਾ ਮਮਤਾਜ, ਉਹ ਉਹਨਾਂ ਦੀ ਸੇਵਾ ਵਿੱਚ ਸੀ। ਜਦੋਂ ਉਸਨੇ ਆਪਣੇ ਪਿਤਾ ਦੇ ਇਹ ਬੋਲ ਆਪਣੇ ਕੰਨਾਂ ਨਾਲ ਸੁਣੇ, ਉਸਨੇ ਉਸੇ ਵਕਤ ਭਾਈ ਬਚਿੱਤਰ ਸਿੰਘ ਦੇ ਚਰਨਾਂ ਪਰ ਸੀਸ ਰੱਖ ਦਿੱਤਾ। ਜਿਉਂ ਹੀ ਉਸਨੇ ਆਪਣਾ ਸੀਸ ਭਾਈ ਬਚਿੱਤਰ ਸਿੰਘ ਦੇ ਚਰਨਾਂ 'ਤੇ ਰੱਖਿਆ, ਇਤਿਹਾਸ ਵਿੱਚ ਆਉਂਦਾ ਹੈ ਕਿ ਉਸਦੇ ਅੰਦਰ ਨਾਮ ਪ੍ਰਵੇਸ਼ ਕਰ ਗਿਆ ਔਰ ਉਹ ਨਾਮ ਨਾਲ ਸਰਸ਼ਾਰ ਹੋ ਗਈ। ਉਸਨੇ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਸਵੀਕਾਰ ਕਰ ਲਿਆ। ਇੱਕ ਬੋਲ ਕਿ ਇਸ ਦੇ ਅੰਦਰ ਮੇਰੇ ਧੀ ਤੇ ਜਵਾਈ ਸੁੱਤੇ ਨੇ। ਉਸਨੇ ਇਸੇ ਬੋਲ ਨੂੰ ਸਦਾ ਵਾਸਤੇ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਸਵੀਕਾਰ ਕੀਤਾ। ਭਾਈ ਬਚਿੱਤਰ ਸਿੰਘ ਜੀ ਚੜ੍ਹਾਈ ਕਰ ਗਏ ਔਰ ਉਸਨੂੰ ਆਪਣੇ ਪਤੀ ਦੇਵ ਦੇ ਸਮਝ ਕੇ, ਉਸ ਤੁਸੀਂ ਸ਼ਾਇਦ ਕਈਆਂ ਨੇ ਦਰਸ਼ਨ ਕੀਤੇ ਹੋਏ, ਉਸ ਵਹੇਲੀ ਵਿੱਚ ਹੀ ਉਸਦਾ ਸੰਸਕਾਰ ਕੀਤਾ। ਉੱਥੇ ਗੁਰਦੁਆਰਾ ਸਾਹਿਬ ਬਣਿਆ ਬੀਬੀ ਮਮਤਾਜ ਦਾ। ਜਦੋਂ ਉਹਦੀ ਉਹ ਅੰਗੀਠੇ ਦੀ ਸੇਵਾ ਕਰਦੀ ਰਹੀ ਤੇ ਉਹਦੇ ਪਿਤਾ ਨੇ ਕਿਹਾ ਕਿ ਬੱਚੀ ਹੁਣ ਤੂੰ ਵਰਨਯੋਗ ਹੈ, ਹੁਣ ਤੇਰਾ ਨਿਕਾਹ ਕੀਤਾ ਜਾਊਗਾ। ਜਦੋਂ ਨਿਕਾਹ ਦੀ ਗੱਲ ਚੱਲੀ ਤੇ ਬੀਬਾ ਮਮਤਾਜ ਨੇ ਕਿਹਾ ਕਿ ਪਿਤਾ ਜੀ ਤੁਸੀਂ ਮੇਰਾ ਨਿਕਾਹ ਤੇ ਕਰ ਦਿੱਤਾ ਆ। ਕਹਿੰਦੇ ਮੈਂ ਤੇ ਕੀਤਾ ਨੀ ਕੁਛ ਨੀ। ਕਹਿੰਦੇ ਯਾਦ ਕਰੋ, ਤੁਸੀਂ ਜਦੋਂ
ਮੁਗਲ ਫੌਜਾਂ ਆਈਆਂ ਸੀ ਤੇ ਤੁਸੀਂ ਇਹ ਕਿਹਾ ਸੀ ਕਿ ਇਹਦੇ ਵਿੱਚ ਮੇਰਾ ਧੀ ਤੇ ਜਵਾਈ ਸੁੱਤਾ ਇਸ ਕਮਰੇ ਵਿੱਚ, ਮੈਂ ਇਹਦੀ ਤਲਾਸ਼ੀ ਨਹੀਂ ਦੇਣੀ। ਮੈਂ ਤਾਂ ਉਹਨਾਂ ਨੂੰ ਉਦੋਂ ਦਾ ਹੀ ਆਪਣਾ ਪਤੀ ਸਵੀਕਾਰ ਕਰ ਲਿਆ, ਮੈਂ ਹੋਰ ਨਿਕਾਹ ਹੋਰ ਮੈਨੂੰ ਜ਼ਰੂਰਤ ਨਹੀਂ। ਅੱਜ ਆਪਾਂ ਕਿੱਥੇ ਖੜੇ ਹਾਂ? ਅੱਜ ਸਾਡੇ ਬੱਚੀਆਂ ਦੇ ਤੇ ਬੱਚਿਆਂ ਦੇ ਆਨੰਦ ਕਾਰਜ ਹੋ ਰਹੇ ਹਨ ਤੇ ਬਹੁਤ ਦੁਖਦਾਈ ਹਿਰਦੇ ਨਾਲ ਇਹ ਕਹਿਣਾ ਪੈਂਦਾ, ਜਿਹੜੇ ਆਨੰਦ ਕਾਰਜ ਨੇ ਉਹ ਤੇ ਸੱਚੀ ਕੋਰਟ ਵਿੱਚ ਹੋ ਰਹੇ ਨੇ, ਸੱਚੇ ਪਾਤਸ਼ਾਹ ਦੇ ਹਜ਼ੂਰੀ ਅੰਦਰ ਹੋ ਰਹੇ ਨੇ, ਤੇ ਜਦੋਂ ਤਲਾਕ ਲੈਣ ਜਾਂਦੇ ਆ ਉਦੋਂ ਝੂਠੀਆਂ ਕੋਰਟਾਂ ਵਿੱਚ। ਮੈਂ ਤਕਰੀਬਨ ਜਿੱਥੇ ਵੀ ਮੈਨੂੰ ਮੌਕਾ ਮਿਲਦਾ ਆ ਮੈਂ ਇਹ ਇਤਿਹਾਸ ਦੀ ਜੋ ਅਸਲੀਅਤ ਹੈ ਉਹ ਮੈਂ ਜ਼ਰੂਰ ਦੱਸਦਾ ਕਿ ਇਹ ਬੱਚੀ ਅਤੇ ਬੱਚੇ ਦੋਵਾਂ ਵਾਸਤੇ ਆ, ਇੱਕ ਵਾਸਤੇ ਨਹੀਂ ਕਿ ਨਿਰੀ ਬੱਚੀ ਨੇ ਹੀ ਕਰਨਾ ਅਤੇ ਬੱਚੇ ਨੇ ਨਹੀਂ ਕਰਨਾ। ਸੋ ਸਾਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਆ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਅਸੀਂ ਜੋ ਸਿੱਖੀ ਸਾਡਾ ਇਤਿਹਾਸ ਸਾਡੀਆਂ ਪਰੰਪਰਾਵਾਂ ਸੀ ਉਹਨਾਂ ਨੂੰ ਕਿੰਨਾ ਫਾਲੋ ਕਰ ਰਹੇ ਹਾਂ? ਮੈਂ ਬੜੇ ਹੀ ਐਸੇ ਕੇਸ ਦੇਖੇ ਨੇ ਸਾਡੇ ਸਿੰਘਾਂ ਦੇ, ਦੂਜਿਆਂ ਦੀ ਤੇ ਗੱਲ ਜਿਹੜੀ ਆ ਉਹ ਆਪਾਂ ਨਹੀਂ ਕਰਦੇ। ਉਹ ਤੇ ਗੁਰੂ ਵਿਚਾਰੇ ਉਹਨਾਂ ਨੂੰ ਅਜੇ ਗੁਰੂ ਦੀ ਅਸੀਸ ਪ੍ਰਾਪਤ ਨਹੀਂ ਹੋਈ, ਗੁਰੂ ਸਾਹਿਬ ਦੀ ਉਹਨਾਂ ਨੂੰ ਸਿੱਖਿਆ ਪ੍ਰਾਪਤ ਨਹੀਂ ਹੋਈ, ਤੇ ਸਾਨੂੰ ਕੀ ਹੋ ਗਿਆ? ਸਾਡੇ ਬੱਚੇ ਬੱਚੀਆਂ ਨੂੰ ਇਹਦੇ ਤੇ ਨਜ਼ਰਸਾਨੀ ਕਰਨੀ ਚਾਹੀਦੀ ਆ। ਸਾਡੇ ਜਿਹੜੇ ਵੀ ਕੋਈ ਗੁਰਮੁਖ ਪਿਆਰੇ ਸਾਡੇ ਪ੍ਰਚਾਰਕ ਹਨ ਉਹਨਾਂ ਨੂੰ ਵੀ ਇਹਦੇ ਬਾਰੇ ਜ਼ਰੂਰ ਬੋਲਣਾ ਚਾਹੀਦਾ, ਇਹ ਮੇਰੀ ਬੇਨਤੀ ਆ। ਸੋ ਆਪਾਂ ਨੂੰ ਇਹਨਾਂ ਗੱਲਾਂ ਨੂੰ ਇੱਥੇ ਸੁਣ ਕੇ ਛੱਡ ਨਹੀਂ ਜਾਣਾ, ਇਹਨੂੰ ਐਕਸਰਸਾਈਜ਼ ਕਰਨੀ ਆ, ਇਹਨੂੰ ਆਪਣੇ ਮਨਾਂ ਅੰਦਰ ਰੱਖਣਾ ਆ ਕਿ ਜਿੰਨੇ ਅਸੀਂ ਇੱਥੇ ਬੈਠੇ ਹਾਂ ਇਹ ਪਾਤਸ਼ਾਹ ਦੀ ਹਜ਼ੂਰੀ ਵਿੱਚ ਇਹ ਪ੍ਰਣ ਕਰਕੇ ਜਾਓ ਕਿ ਕੁਛ ਵੀ ਹੋ ਜਾਵੇ ਅਸੀਂ ਇੱਕ ਦੂਜੇ ਦਾ ਸਾਥ ਜਿਹੜਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲੜ ਫੜਿਆ ਆ ਉਹਨੂੰ ਅਸੀਂ ਨਿਭਾਵਾਂਗੇ, ਉਹਨੂੰ ਛੱਡਾਂਗੇ ਨਹੀਂ। ਸੋ ਮੈਂ ਆਪ ਜੀ ਸਾਹਿਬ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ 2 ਮਿੰਟ ਸਮਾਂ ਦਿੱਤਾ ਹੈ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ

ਪਹਿਲਾ ਪਹਿਲਾ ਨਾ ਦੇਵ ਦਾਨ ਵਾ ਨਰ ਨਸਦ ਸਾਧ ਕਾ ਤਰਾ ਅਸ ਏਕ ਦਿਗਰ ਕੋਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਦਾਦੇ ਦੇਹੰਦ ਵਾਦ ਮੇ ਨਾ ਸਵਤ ਜੇਰ ਜਮੀ ਅਸ

ਗੁਰਮਤੀ ਆਪ ਗਵਾਏ, ਸੱਚ ਪਛਾਣਿਆ ਸੱਚ ਤੇਰਾ ਦਰਬਾਰ, ਸ਼ਬਦ ਨਿਸਾਣਿਆ ਸੱਚਾ ਸ਼ਬਦ ਵਿਚਾਰ, ਸੱਚ ਸੰਭਾਣਿਆ ਮਨ ਸਦਾ ਕੁੜਿਆਰ, ਭਰਮ ਭੁਲਾਣਿਆ ਵਿਸ਼ਟਾ ਅੰਦਰ ਵਾਸ, ਸਾਧਨਾ ਜਾਣਿਆ ਆਵਣ ਨਾਵੇਂ ਦੁੱਖ ਪਾਏ ਆਵਣ ਜਾਣਿਆ, ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ, ਸੁਰਖ ਮਹੱਲਾ ਪਹਿਲਾ, ਸੀਹਾਂ ਬਾਜਾਂ ਚਰਗਾਂ ਕੁਈਆਂ ਇਨ੍ਹਾਂ ਖਵਾਲੇ, ਘਾਹ ਖਾਨ ਤਿਨਾ ਮਾਸ ਖਵਾਲੇ, ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾ ਕੀੜਾ ਥਾਪ ਦੇ ਪਾਤ, ਸਾਹੀ ਲਸਕਰ ਕਰੇ ਸੁਆ, ਜਿੱਥੇ ਜੀ ਜੀਵੈ ਜੀਵੈ ਲੈ ਸਾਹ, ਜਿਵਾਲੇ ਤਾਂ ਕੇ ਆਸਾ, ਨਾਨਕ ਜਿਉਂ ਜਿਉਂ ਸੱਚੇ ਪਾਵੇ, ਤਿਉਂ ਤਿਉਂ ਦੇ ਗਿਰਾ ਮਹੱਲਾ ਪਹਿਲਾ, ਇੱਕ ਮਾਸ ਹਾਰੀ ਇੱਕ ਤ੍ਰਿਣ ਖਾਹੇ, ਇੱਕ ਨਾ ਛੱਤੀ ਅੰਮ੍ਰਿਤ ਪਾਹੇ, ਇੱਕ ਮਿੱਟਿਆ ਮੈਂ ਮਿੱਟੀਆ ਖਾਹੇ, ਇੱਕ ਪੌਣ ਸੁਮਾਰੀ ਪੌਣ ਸੁਮਾਰ, ਇੱਕ ਨਿਰੰਕਾਰੀ ਨਾਮ ਆਧਾਰ, ਜੀਵੇ ਦਾਤਾ ਉਮਰ ਨ ਕੋਏ, ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ ਪੌੜੀ, ਪੂਰੇ ਗੁਰ ਕੀ ਕਾਰ ਕਰਮ ਕਮਾਈਏ, ਗੁਰਮਤੀ ਆਪ ਗਵਾਏ ਨਾਮ ਚ ਆਈਏ, ਦੂਜੀ ਕਾਰ ਲੱਗ ਜਨਮ ਗਵਾਈਏ, ਵਿੜਨਾਵੇ ਸਭ ਵਿਸ ਪੈ ਜੈ ਖਾਈਏ, ਸੱਚਾ ਸਭ ਸਲਾਏ ਸੱਚ ਸਮਾਈਏ, ਬਿਨ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ, ਫਿਰ ਫਿਰ ਆਈਏ ਦੁਨੀਆਂ ਖੋਟੀ ਰਾਸ, ਕੂੜ ਕਮਾਈਏ ਨਾਨਕ ਸੱਚ ਖਰਾ, ਸਾਲਾ ਪਾਸਿਓ ਜਾਈਏ, ਸੁਰਖ ਮਹੱਲਾ ਪੈ

ਤੁਰ ਪਾਵੇ ਤਾਂ ਆਪਣੇ ਘਤੇ ਬਾ ਮੁੱਲਾ ਸੇਖ ਕਹਾਵੇ ਜਾਂ ਤੁਰ ਪਾਵੇ ਤਾਂ ਹੋਵੇ ਰਾਜੇ ਰਸ ਕਸ ਬਹੁਤ ਕਮਾਵੇ ਜਾਂ ਤੁਰ ਪਾਵੇ ਤੇਗ ਵਗਾਵੇ ਸਿਰ ਮੁੰਡੀ ਕੱਟ ਜਾਵੇ ਜਾਂ ਤੁਰ ਪਾਵੇ ਜਾ

ਗੁਰਮੁ ਕੋਇ ਉਤਰੈ ਪਾਰ ਜਿਸਨੁ ਨਦਰ ਕਰੇ ਤਿਸੁ ਦੇਵੈ ਨਾਨਕ ਗੁਰਮੁ ਕਰਤਨ ਸੋ ਲੇਵੈ ਪੌੜੀ ਭਗਤਾ ਤੈਸਾ ਸਾਰੀਆਂ ਜੁੜ ਕਦੇ ਨਾ ਆਇਆ ਕਰਤਾ ਆਪ ਭੁੱਲੈ ਨਾ ਭੁੱਲੇ ਕਿਸੇ ਦਾ ਭੁਲਾਇਆ ਭਗਤ ਆਪੇ ਮੇਲਿਆਂ ਦਾ ਜਿਨੇ ਸੱਚ ਸੱਚ ਕਮਾਇਆ ਸਹਿ ਸਾਰੀ ਆਪ ਖਵਾਇਨ ਜਿਨੇ ਕੂੜ ਬੋਲ ਬੋਲ ਵਿਖ ਖਾਇਆ ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਿਨੇ ਅਣ ਦਿਨ ਨਾਮ ਤੇ ਆਇਆ ਦਾਸਨ ਦਾਸ ਹੋਏ ਕਹਿ ਜਿਨੇ ਵਿੱਚੋਂ ਆਪ ਗਵਾਇਆ ਉਹਨਾਂ ਖਸਮੈ ਕਹਿ ਦਾਰ ਮੁਖ ਉਜਲੇ ਸੱਚੇ ਸ਼ਬਦ ਸੁਹਾਇਆ ਸੁਰਖ ਮਹੱਲਾ ਪਹਿਲਾ ਸਭਾ ਹੀ ਸਾਲਾ ਜਿਨੇ ਤਿਆਇਆ ਇੱਕ ਮਨ ਸਹੀ ਪੂਰੇ ਸਾ ਵਕਤ ਉੱਪਰ ਲੜ ਮੋਏ ਦੂਜੇ ਬਹੁਤੇ ਰਾਮਨ ਕਿਆਮਤੀ ਖਿੰਡੀਆਂ ਬਹੁਤ ਪਏ ਅਸ ਗਾ ਗੋਤੇ ਖਾਇਨਾ ਨਿਕਲੇ ਤੀਜੇ ਮੁਈ ਗਿਰਾ ਭੁੱਖ ਤਿਖਾ ਦੋ ਭੁੱਖਿਆ ਖਾਧਾ ਹੋਈ ਸੁਆ ਪੀ ਖਾਣੇ ਸੁਣ ਦੋਸਤੀ ਚੌਥੇ ਆਈ ਉਂਗ ਅੱਖੀ ਮੀਟ ਪਵਾਰ ਗਿਆ ਪੀ ਉੱਠ ਰਚਿਓ ਵਾਦ ਸਹਿਵਰਿਆਂ ਕੀ ਪਿੜ ਬੱਧੀ ਸਭੇ ਵੇਲਾ ਵਖਤ ਸਭ

ਭਾਲੈ ਗੁਣੀ ਗਾਹੀਰ ਕਰਮ ਤਿਸਲਾਇਆ ਨਾਨਕ ਕਰ ਗੁਰ ਪੀਰ ਚੌਥੇ ਪੈਰ ਸੁਭਾ ਕੇ ਸੁਰਤਿਆਂ ਉਪਜੈ ਚਾਓ ਤਿਨਾ ਦਰਿਆਵਾਂ ਸਿਉਂ ਦੋਸਤੀ ਮਨ ਮੁਖ ਸੱਚਾ ਨਾਓ ਉਥੈ ਅੰਮ੍ਰਿਤ ਵੰਡੀਐ ਕਰਮੇ ਹੋਏ ਪਸਾਓ ਕੰਚਨ ਕਾਇਆ ਕਸੀਐ ਬੰਨੇ ਚੜੈ ਚੜਾਓ ਜੇ ਹੋਵੇ ਨ ਸਰਾਵ ਕੀ ਬਹੁ ਨ ਪਾਈ ਥਾਓ ਸਤੀ ਪੈਰੀ ਸੱਤ ਭਲਾ ਬਈਏ ਪੜਿਆ ਪਾਸ ਉਥੇ ਪਾਪਨ ਵਿਚਾਰੀਏ ਕੂੜੇ ਘਟੈ ਰਾਸ ਉਥੇ ਖੋਟੇ ਸਟਣੀ ਖਰੇ ਕਿਚੈ ਸਾਬਾਸ ਬੋਲਣ ਬਾਦਲ ਨਾਨਕਾ ਦੁਖ ਸੁਖ ਕਸਮੈ ਪਾਸ ਮਹੱਲਾ ਦੂਜਾ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਨ ਸਰਾਧ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਿਮ ਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਭਾਉ ਸਤਿਗੁਰ ਦੱਸਿਆ ਸੱਚੇ ਹੀ ਪਤਿਆਏ ਸੱਚ ਵਿਖਸਿਆ ਸੱਚਾ ਕੋਟ ਗਿਰਾਏ ਨਿਜ ਕਰ ਵਸਿਆ ਸਗੁਰ ਤੁਠੈ ਨਾਉ ਪ੍ਰੇਮ ਰਹੱਸਿਆ ਸੱਚੇ ਦਇ ਦੀਵਾਨ ਕੂੜ ਨਾ ਜਾਈਏ ਝੂਠੋ ਝੂਠ ਵਖਾਣ ਸੁਮੈਲ ਖੁਆਈਐ ਸੱਚਾ ਸ਼ਬਦ ਨੇ ਸਾਨ ਠਾਕ ਨ ਪਾਈਏ ਸੱਚ ਸੁਣ ਬੁੱਧ ਵਖਾਣ ਮੈਲ ਬੁਲਾਈਏ ਸੁਰਖ ਮਹੱਲਾ ਪਹਿਲਾ ਪਹਿਰਾ ਅਗਨ ਹਿਵੇ ਕਰਬਾ

ਖੁਸ਼ੀ ਕਮਾਏ। ਨਾਨਕ ਭੈ ਬਣਜੇ ਮਰੇ ਮਹਿਕਾ ਲੈ ਉੱਠ ਜਾਏ ਪੌੜੀ ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਿਗੁਰੂ ਹੋਏ ਦਿਆਲ ਨਾ ਕਬੂ ਝੂਰੀਏ ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਿਆਲ ਤਾਂ ਰੰਗ ਮਾਣੀਏ ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਨਮ੍ਰਿਤ ਪਾਈਏ ਸਤਿਗੁਰ ਹੋਏ ਦਿਆਲ ਤਾਂ ਸਚ ਸਮਾਈਏ ਸੁਰਖ ਮਹੱਲਾ ਪਹਿਲਾ ਸਿਰ ਖੁਆਏ ਪੀਏ ਮਲਵਾਣੀ ਜੂਠਾ ਮੰਗ ਮਖਾਈ ਫੋਲ ਫਦੀਹਤ ਮੋਲੈਨ ਪੜਾਸਾ ਪਾਣੀ ਦੇਖ ਸਗਾਈ ਭੇਡਾਂ ਵਾਂਗ ਸਿਰ ਖੁਆਇਨ ਪਰਿਨ ਹੱਥ ਸੁਆਹੀ ਮਾਓ ਪੀਓ ਗਿਰਤ ਗੁਆਇਨ ਟੱਬਰ ਰੋਵਨ ਧਾਹੀ ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੂਹ ਕਿਤਾਹੂ ਪਾਹੀ

ਭਾਇਆ ਸੁਰਖ ਮਹੱਲਾ ਦੂਜਾ ਦੇਖਿਆ ਆਖ ਵਜਾਇਆ ਸਿਫਤੇ ਸੱਚ ਸਮੇ ਉਹ ਦਿਨ ਕੋ ਕਿਆ ਸੋਪ ਦੇਸੀਏ ਜਿਨ ਗੁਰ ਨਾਨਕ ਦਿਓ ਮਹੱਲਾ ਪਹਿਲਾ ਆਪ ਜਾਏ ਸੋਏ ਬੁਜੇ ਜਸਾਬ ਸੁਝਾਏ ਤਿਸ ਸਾਹਿਬ ਕਿਸ ਸੁਝੈ ਕਹਿ ਕਹਿ ਕਥਨਾ ਮਾਇਆ ਲੁਝੈ ਹੁਕਮੇ ਸਗਲ ਕਰੇ ਆਕਾਰ ਆਪੇ ਜਾਣੇ ਸਰਵ ਵਿਚਾਰ ਅਖਰ ਨਾਨਕਾ ਕਿਉਂ ਆਪ ਲਹਿ ਪ੍ਰਾਤ ਵੈ ਦਿਸ ਦਾਤ ਪੌੜੀ ਹੋ ਢਾਡੀ ਬੇਕਾਰ ਕਰੇ ਲਾਇਆ ਰਥ ਦੇ ਕੇ ਵਾਰ ਧੁਰੋ ਫਰਮਾਇਆ ਢਾਡੀ ਸੱਚੈ ਮਹਿਲ ਖਸਮ ਬੁਲਾਇਆ ਸੱਚੇ ਸਿਵ ਸਲਾ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤਿ ਕਰਦਾ ਰਾਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਲਾਹ ਪੂਰਾ ਪਾਇਆ ਸੁਧ ਰਾ ਗੌੜੀ ਗੁਆਰ ਰੀ ਮਹੱਲਾ ਪਹਿਲਾ ਛੁਪ ਦੇ ਧੂਪ ਦੇਕ ਅਹੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ

0: ਪਾਇਆ ਜਾਂ ਕਿ ਹਿਰਦੇ ਵਿੱਚ ਆ ਰਸੋਈ ਗੁਰੂ ਭਗਤ ਪ੍ਰਾਪਤ ਹੋਈ ਅਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰਦੇਖ ਦਿਖਾਇਆ ਆਸਾ ਮਨ ਰਾਸ ਬੁਝਾਇਆ ਦੀਨਾ ਨਾਥ ਸਰਬ ਸੁਖ ਦਾਤਾ ਨਾਨਕ ਹਰ ਚਰਨੀ ਮਨ ਰਾਤਾ ਗੌੜੀ ਚੇਤੀ
1: ਸਖਾਲੀ ਬਾਜੀ ਸੰਸਾਰੋ ਲਭ ਲੋਭ ਮਜਕੂੜ ਕੌਮ ਆਵੇ ਬਹੁਤ ਠਾਏ ਪਰ ਤੋਂ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉ ਧਰ ਬਰਛਾਰੋ ਸੁਣ ਸੁਣ ਸਿੱਖਾਂ ਵਾਰੀ ਸੁਕਿਰਤ ਕੀਤਾ ਰੈਸੀ ਮੇਰੇ ਜੀੜੇ ਬਹੁਤ ਨਾ ਆਵੇ ਵਾਰੀ ਰਹੋ ਹਾਂ ਤੋ ਦਾਕਾ ਮੇਰੀ ਕਾਇਆ ਤੂੰ ਸੁਣ ਸਿੱਖ ਮਾਰੀ ਨਿੰਦਾ ਚੰਦਾ ਕਰੇ ਬਰਾਈ ਝੂਠੀ ਲਾਏ ਦੁਬਾਰੀ ਮੇਲ ਪਰਾਈ ਜੋਹੇ ਜੀੜੇ ਕਰੇ ਚੋਰੀ ਬਰਿਆਈ ਹੰਸ ਚੱਲਿਆ ਤੂੰ ਪਿੱਛੇ ਰਹੀਏ ਛੁੱਟੜ ਹੋਈ ਨਾਰੀ ਤੂੰ ਕਾਇਆ ਰਹੀਏ ਸੁਨੰਤਰ ਤੁਰ ਕਿਆ ਕਰਨ ਖੁਆਇਆ ਘਰ ਚੋਰੀ ਮੈਂ ਜਾਂ ਕਿਛ ਲਿਆ ਤਾਂ ਮਨ ਪੱਲਾ ਪਾਇਆ ਹਲਤਨ ਸੋਭਾ ਪਲਤਨ ਟੋਹੀ ਅਹਲਾ ਜਨਮ ਗਵਾਇਆ ਹਾਂ ਖਰੀ ਦਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਹੋ ਕਾਜੀ ਤੁਰਕੀ ਸੋਹਣਾ ਰੂਪਾ ਕੱਪੜ ਘੇਰੇ ਵਾਰਾ ਕਿਸੇ ਨਾਲ ਨਾ ਚੱਲੇ ਨਾਨਕ ਚੜ ਚੜ ਪਏ ਗੁਆਰਾ ਤੂੰ ਜਾ ਮੇਵਾ ਮੈਂ ਸਭ ਕੀ ਚਾਕਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਮ ਦੁਆਲ ਸਾਰੀ ਪਸ ਮੰਦਰ ਕੀ ਡੇਰੀ ਸੱਚੇ ਸੱਚ ਨਾ ਦੇ ਕਿਸੀ ਅੰਤ ਜਾਣੇ ਸਾਵੇਰੀ ਸੋਹਿਨ ਲੰਕਾ ਸੋਹਿਨ ਵਾੜੀ ਸੰਪੇ ਕਿਸੇ ਨਾ ਕੇਰੀ ਸੁਣ ਮੂਰਖ ਮਨ ਜਾਣਾ ਹੋ ਗਤ ਸੇਕਾ ਪਾਣਾ ਰਾਓ ਸਾਹ ਮਾਰਾ ਠਾਕਰ ਪਾਰਾ ਹਮ ਤਿਸਕੇ ਮਨਜਾਰੇ ਜਿਓ ਪਿੰਡ ਸਭ ਰਾਸ ਤਿਸੇ ਕੀ ਮਾਰ ਆਪੇ ਜੀ ਵਾਲੇ ਗੌੜੀ ਚੇਤੀ ਮਹੱਲਾ ਬੈਲਾ ਅਵਰ ਪੰਚ ਹਮ ਏਕ ਜਿੰਨਾ ਕਿਉਂ ਰਾਖੋ ਕਰ ਬਾਰ ਮਨਾ ਮਾਰੇ ਲੁਟੇ ਨੀਤ ਨੀਤ ਕੇ ਸਾਗੇ ਕਰੀ ਬਕਾਰ ਜਨਾ ਸ੍ਰੀ ਰਾਮ ਨਾਮਾ ਚਰਨਾ ਆਗੇ ਜਾਂ ਦਲ ਬਿਖੁਗਣਾ ਰਹਾਓ ਉਸਾਰ ਮਨੋਲੀ ਰਾਕੇ ਦੁਆਰਾ ਪੀਤਰ ਬੈਠੀ ਸਾਧਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣਾ ਅਵਲ ਟਿਨ ਸੋਭਜਨਾ ਢਾਇ ਮਨੋਲੀ ਲੋਟਿਆ ਦੇਹਰਾ ਸਾਤਨ ਬਗੜੀ ਜਨਾ ਜਮ ਡੰਡਾ ਗਲ ਸੰਗਲ ਵੜਿਆ ਭਾਗ ਗਏ ਸਿਪਾਹਜਨਾ ਕਾਮਣ ਲੋੜੇ ਸੋਨਰ ਪਾ ਮਿੱਤਰ ਲੋੜੇ ਸੋਖਾ ਦਾਤਾ ਨਾਨਕ ਪਾਪ ਕਰੇ ਤਿੰਨ ਕਾਰਣ ਜਾਸੀ ਜਾਂ ਪ੍ਰਭਾਦਾਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕੱਟ ਪਿੱਤਰ ਮੁੰਦਰਾ ਕਾਇਆ ਕੀਜੇ ਖਿੰਦਾ ਤਾ ਪੰਚ ਚੱਲੇ ਵਸ ਕੀਜੇ ਰਾਵਲ ਏਮਨ ਕੀਜੇ ਡੰਡਤਾ ਜੋਗੀ ਜੋਤਾ ਪਾਸਦਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੋਲ ਮਨ ਲਾਸਤਾ ਰਹੋ ਮੂੜ ਉਡਾਈਏ ਜੇ ਗੁਰਬਾਈਏ ਹਾਮ ਗੁਰ ਕੀਨੀ ਰੰਗਾਤਾ ਤਿਰਭਾਵਣ ਤਰਨ ਹਰ ਸਵਾਮੀ ਏਕ ਨਾ ਚੇਤ ਸੰਦਾਤਾ ਘਰ ਵਟਾਂਗਲੀ ਮਲਾਵਸ ਸੰਸਾ ਮੂਲ ਨਾ ਜਾਵਸਤਾ ਏਕ ਸਚਰਨੀ ਜੇ ਚਿਤਲਾਵੇ ਲੱਭ ਲੋ ਕੀਤਾ ਵਸਦਾ ਜਪ ਸੰਰਜਣ ਰਚ ਸੁਮਨਾ ਕਾਹੇ ਬੋਲੇ ਜੋਗੀ ਗੁਣਾ ਰਾਓ ਕਾਇਆ ਕਮਲੀ ਹੰਸਿਆਣਾ ਮੇਰੀ ਮੇਰੀ ਕਰ ਬਿਹਾਣੀ ਦਾ ਪ੍ਰਣਤ ਨਾਨਕ ਨਗੇ ਦਾਜੇ ਫਿਰ ਪਾਛੇ ਪਛਤਾਣੀ ਦਾ ਗੌੜੀ ਚੇਤੀ ਮਹਲਾ ਵੇਲਾ ਔਖਦ ਮੰਤਰ ਮੂਲ ਮਾਨੇ ਕੀ ਜੀ ਕਰ ਦ੍ਰਿੜ ਚਿਤ ਕੀ ਜੇਰੇ ਜਨਮ ਜਨਮ ਕੇ ਪਾਪ ਕਰੋਗੇ ਕਾਟਣ ਹਰ ਅਲੀ ਜੇਰੇ ਮਨ ਏਕੋ ਸਹਿਬ ਪਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਾਵੇ ਅਲੱਖਣਾ ਅਲੱਖਣਾ ਜਾਈ ਰੇ ਰਹੋ ਸ਼ੱਕਰ ਖੰਡ ਮਾਇਆ ਤਿੰਨ ਮੀਠੀ ਹਮ ਤੋ ਪੰਡ ਜਾਈ ਰੇ ਰਾਤ ਨੇਰੀ ਸੂਝ ਸੁਣਾਈ ਲਜ ਟੂਕਸ ਮੂਸਾ ਪਾਈ ਰੇ ਮਨਮੁਖ ਕਰੇ ਤੇ ਤਦ ਲਾਗੇ ਗੁਰਮੁਖ ਮਿਲੇ ਵਡਾਈ ਰੇ ਜੋ ਤਿਨ ਕੀਆ ਸੋਈ ਹੁਆ ਕੀਰਤਨਾ ਮੇਟਿਆ ਜਾਈ ਰੇ ਸੁਬਰ ਬਰੇ ਨਾ ਹੋਏ ਹੁਣੇ ਜੋ ਰਾਤੇ ਰੰਗਲਾਈ ਰੇ ਤਿਨਕੀ ਪੰਕ ਹੋਵੇ ਜੇ ਨਾਨਕ ਤੋਂ ਮੂੜਾ ਕਿੰਝ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕਤਕੀ ਮਾਈ ਬਾਬ ਕਤ ਗੇਰਾ ਕਿਦੋਂ ਦਾਵਾਂ ਆਵੇ ਅਗਨ ਬਿੰਬ ਜਲ ਪੀਤਰ ਨਿਵਜੇ ਕਾਹੇ ਕੰਮ ਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਉਹ ਗੁਣ ਮੇਰੇ ਰਹੋ ਕਿਤੇ ਰੁਕ ਬਿਰਖਮ ਚੀਨੇ ਕਿਤੇ ਬਸੂ ਆਏ ਕਿਤੇ ਨਾਗ ਕੁਲੀਮ ਆਏ ਕਿਤੇ ਬੰਗਡਾਏ ਹੱਟ ਪਟਣ ਬਿਜ ਮੰਦਰ ਬਣੇ ਘਰ ਚੋਰੀ ਕਰਿਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਾਂ ਛਵਾਵੇ ਤੱਟ ਤੀਰਥਾ ਮੰਦਾ ਉਖਣ ਦੇ ਕੇ ਹੱਟ ਪਟਣ ਮਜਾਰਾ ਲੈ ਕੇ ਤਕੜੀ ਤੋਲਣ ਲਗਾ ਕਾਠੀ ਮਾਹੀ ਵਣਜਾਰਾ ਜੇਤਾ ਸਮੁੰਦ ਸੌਗਨ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮੇਰ ਪਾਹੋ ਡੁੱਬਦੇ ਪੱਤਰ ਤਾਰੇ ਜੀੜਾ ਅਗਨ ਬਰਾਬਰ ਦਬੇ ਪੀਤਰ ਵਗੇ ਕਾਤੀ ਪ੍ਰਣਵਿਤ ਨਾਨਕ ਕੁਮ ਛਾਣੇ ਸੁਖ ਹੋਵੇ ਦਿਨ ਰਾਤੀ ਗੌੜੀ ਬੈਰਾਗਣ ਮਹੱਲਾ ਪਹਿਲਾ ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ ਨਾਮ ਨਾ ਜਾਣਿਆ ਰਾਮ ਕਾ ਮੁੜੇ ਫਿਰ ਪਾਸ਼ੇ ਪਛਤਾ ਹੀ ਰਹੋ ਅੰਤਾ ਤਾਂਤਰ ਨਿਦਰੇ ਅੰਤ ਨਾ ਚਾਹਿਆ ਜਾਏ ਅੰਤ ਕੋ ਚਾਹਨ ਜੋ ਗਏ ਸੇ ਆਏ ਅੰਤ ਗਵਾਏ ਆਪਣ ਲਿਆ ਜੇਮਲੇ ਤਾਂ ਸਭ ਕੋ ਭਾਗਣ ਹੋਏ ਕਰਮਾਂ ਉੱਪਰ ਨਿਬੜੇ ਜੇ ਲੋ ਚੇ ਸਭ ਕੋਏ ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮਗਾ ਕਿਸੇ ਵਡਾਈ ਦੇ ਗੌੜੀ ਬੈ ਰਾਗਣ ਮਹਿਲਾ ਪਹਿਲਾ ਹਰਨੀ ਹੋਵਾਂ ਬਨ ਵਸਾਂ ਕੰਧ ਮੋਲ ਚੁਣ ਖਾਓ ਗੁਰਪ੍ਰਸਾਦੀ ਮੇਰਾ ਸੋਮਲੇ ਵਾਰ ਵਾਰ ਹੋ ਜਾਊਂ ਮੈਂ ਮਨ ਜਰ ਰਾਮ ਕੀ ਤੇਰਾ ਨਾਮ ਬਕਰੋ ਬਾਰ ਜੀ ਰਹਾਓ ਕੋਕਲ ਹੋਵਾਂ ਵਸਾਂ ਸਹਿਜ ਸ਼ਬਦ ਵਿਚਾਰ ਸਹਿਜ ਸਵਾਏ ਮੇਰਾ ਸੋਮਲੇ ਦਰਸ਼ਨ ਰੂਪ ਵਾਰ ਮਛਲੀ ਹੋਵਾਂ ਜਲ ਵਸਾਂ ਜੀ ਜੰਤ ਸਵਸਾਰ ਔਰ ਵਾਰ ਪਾਰ ਮੇਰਾ ਸੋ ਵਸੇ ਹਾਂ ਮਿਲੋਂਗੀ ਬਾਮਸਾਰ ਨਾਗਨ ਹੋਵਾਂ ਤਰਸਾਂ ਸ਼ਬਦ ਵਸੇ ਪਹੁ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗੌੜੀ ਪੂਰਮੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰਸ਼ਾਦ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰਿਓ ਸਿਰਜਣਹਾਰੋ ਤੁਮ ਗਾਓ ਮੇਰੇ ਨਿਰਭਉ ਕਾ ਸੋਹਲਾ ਹਉ ਵਾਰੀ ਜਾਉ ਜਿਤ ਸੋਲੇ ਸਦਾ ਸੁਖ ਹੋਏ ਰਹੋ ਨਿਤ ਨਿਤ ਜੀੜੇ ਸੰਭਾਲੀਆਂ ਨਾ ਦੇਖੇਗਾ ਤੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਾਏ ਤਿਸ ਦਾਤੇ ਕਮਣ ਸਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਦੇਲਾ ਦੇਹੋ ਸੱਜਣ ਸੀਸੜੀਆ ਜੋ ਹੋਵੇ ਸਹਿਬ ਸੋ ਮੇਲ ਘਰ ਘਰ ਹੋ ਪਹੁੰਚਾ ਸਦੜੇ ਨਿਤ ਭਾਨਾ ਸਦਣ ਹਰਾ ਸਿਮਰੀਏ ਨਾਨਕ ਸੇ ਦੇ ਆਵਨ ਰਾਗ ਗੌੜੀ ਗੌਰੇਰੀ ਮਹੱਲਾ ਤੀਜਾ ਚੌਪ ਦੇ ਕੌਂਕਾਰ ਸਤਿਗੁਰ ਗੁਰ ਮਿਲੇ ਹਰ ਮੇਲਾ ਹੋਈ ਆਪੇ ਮੇਲ ਮਿਲਾਵੇ ਸੋਈ ਮੇਰਾ ਪ੍ਰਭ ਸਭ ਬੇਦਾਪੇ ਜਾਣੇ ਹੁਕਮੇ ਮੇਲੇ ਸ਼ਬਦ ਵਿਛਾਣੇ ਸਤਿਗੁਰ ਕੇ ਪੈ ਭਰਮ ਪਹੁੰਚਾਏ ਪਹਿਰਾ ਚੀ ਸੱਚ ਰੰਗ ਸਮਾਏ ਰਹੋ ਗੁਰ ਮਿਲੀਏ ਹਰ ਮਨ ਵਸੇ ਸਵਾਏ ਮੀਰਾ ਪ੍ਰਭ ਪਾਰਾ ਕੀਮਤ ਨੀ ਪਾਏ ਸ਼ਬਦ ਸਲਾਹੇ ਅੰਤ ਨ ਪਾਰਾ ਵਾਰ ਮੀਰਾ ਪ੍ਰਭ ਬਖਸ਼ੇ ਬਖਸ਼ਣਾਰ ਗੁਰ ਗੁਰ ਮਿਲਿਆ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੇ ਸੱਚ ਸੋਏ ਸਾਚ ਸੀਏ ਸਾਚੀ ਸੰਕਾਰ ਉੱਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਵਿਛਾਣੇ ਕੋਏ ਜੀਵੇ ਦਾਤਾ ਦੇਵਣ ਹਾਰ ਨਾਨਕ ਹਰ ਨਾਮ ਲਗੇ ਪਿਆਰ ਗੌੜੀ ਗੁਆਰੇਰੀ ਮਹਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਝੇ ਸੀਜੇ ਸੋਏ ਗੁਰ ਤੇ ਸਹਿਜ ਸਾਜਾਰ ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰਾਈ ਸਾਚੇ ਸਹਿਜ ਸਾਜ ਸਮਾਏ ਰਹੋ ਗੁਰ ਮਿਲਿਆ ਤ੍ਰਿਸ਼ਨਾ ਇਕਮ ਜਾਏ ਗੁਰ ਤੇ ਸਾਂਤ ਵਸੇ ਮਨ ਰਾਏ ਗੁਰ ਤੇ ਪੁਤ ਭਾਵਨ ਸੋ ਜੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਮਹਾਜ ਗੁਰੂ ਸਭ ਪਰਮ ਲਾਣੀ ਬਿਨ ਨਵੇਂ ਬਹੁਤਾ ਦੁਖਮਾਈ ਗੁਰਮੁਖ ਹੋਏ ਸੋ ਨਾਮ ਤਾਈ ਦਰਸ਼ਨ ਸੱਚੇ ਸੱਚੀ ਬਤ ਹੋਏ ਕਿਸ ਨੂੰ ਕਹੀਏ ਦਾਤਾ ਇੱਕੋ ਸੋਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸੱਚ ਸਵਾ ਗੌੜੀ ਗੁਆਰੇ ਰੀ ਮਲਾ ਤੀਜਾ ਸੋ ਥਾਂ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੋਗ ਚਾਰੇ ਜਾਪੇ ਸਾਵ ਕਿਚ ਸਾਚਾ ਆਪੇ ਆਪੇ ਕਰਮ ਹੋਏ ਸਤਸੰਗ ਮਿਲਾਏ ਹਰ ਗੁਣ ਗਾਵੇ ਭੈਸ ਸੋ ਥਾਏ ਰਾਹ ਜਲ ਹੋਏ ਜੇਵਾ ਦੂਜੇ ਪਾਏ ਹਰ ਰਸਨਾ ਚਾਕੇ ਵੀ ਕਾਲ ਆਏ ਬਿਨ

ਸੱਚ ਸਵਾਏ ਸਾਚੇ ਰਾਤੀ ਗੁਰ ਸ਼ਬਦ ਚਾਰ ਅਮਰਤ ਪੀਵੇ ਨਿਰਮਲ ਤਾਲ ਨਾਮ ਸਵਾਵੇ ਜੋ ਪਾਂਡਾ ਹੋਏ ਉਤੇ ਪਾਂਡੇ ਟਿਕ ਨਾ ਕੋਏ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਪਾਂਡਾ ਜਿਸ ਸ਼ਬਦ ਵਿਆਸ ਗੌੜੀ ਗੁਆਰੇ ਰੀ ਮਹਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨਾ ਪਾਏ ਹੋਮੇ ਵਿੱਚ ਗਾਵੇ ਬਿਰਧਾ ਜਾਏ ਗਾਵਣ ਗਾਵੇ ਜਿਸ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਿਗੁਰ ਪਾਏ ਮਨ ਤਨ ਰਾਤਾ ਨਾਮ ਸੁਹਾਵੇ ਰਹੋ ਇੱਕ ਗਾਵੇ ਕ ਭਗਤ ਰੇ ਨਾਮ ਨਾ ਪਾਵੇ ਬਿਨ ਸੁਨੇਹ ਸਾਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰਾਖਿਆ ਸਦਾ ਅਵਤਾਰ ਭਗਤ ਕਰੇ ਮੂਰਖ ਆਪ ਜਣਾਵੇ ਨੱਚ ਨੱਚ ਟੱਪੇ ਬਹੁਤ ਦੁਖ ਪਾਏ ਨੱਚਿਆ ਟੱਪਿਆ ਭਗਤ ਨਾ ਹੋਏ ਸ਼ਬਦ ਭਰੇ ਭਗਤ ਭਾਵੇ ਜਨ ਸੋਏ ਭਗਤ ਵਿਸ਼ਾਲ ਭਗਤ ਕਰਾਏ ਸੋਏ ਸਾਚੀ ਭਗਤ ਵਿੱਚ ਵਾਵ ਖੋਏ ਮੀਰਾ ਪ੍ਰਭ ਸੱਚ

ਘਰ ਵਸੇ ਮਨ ਰਾਏ ਰਾਮ ਰਾਮ ਕਰਦਿਆਂ ਸੁਖ ਸਾਥ ਸਰੀਰ ਅੰਤਰ ਵਸੇ ਨਾ ਲਾਗੇ ਜੰਪੀਰ ਆਪੇ ਸਾਹਿਬ ਆਪ ਜੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਗੌੜੀ ਗੁਆਰੇ ਦੀ ਮਲਾ ਤੀਜਾ ਸੌ ਕਿਉਂ ਵਿਸਰੇ ਜਿਸ ਕੇ ਜੀ ਪ੍ਰਾਣਾ ਸੌ ਕਿਉਂ ਵਿਸਰੇ ਸਭ ਮਾਇ ਸਮਾਨਾ ਜਿਤ ਸਿੰਘੇ ਦਰਗੇ ਪਤ ਪਰਵਾਨਾ ਹਰ ਕੇ ਨਾਮ ਵਿਟੋ ਵਲ ਜਾਊ ਤੂੰ ਵਿਸਰੇ ਤਦ ਹੀ ਮਰ ਜਾਊ ਰਾਓ ਤੇ ਤੂੰ ਵਿਸਰੇ ਜੇ ਤੁਦ ਆਪ ਲਾਏ ਤਿੰਨ ਤੋਂ ਵਿਸਰੇ ਜੇ ਦੂਜੇ ਪਾਏ ਮਨਮੁਖ ਗਿਆਨੀ ਝੋਨੀ ਪਾਏ ਜਿਨ ਇੱਕ ਮਨ ਤੁਟਾ ਸੇ ਸਤਿਗੁਰ ਸੇਵਾ ਲਾਏ ਜਿਨ ਇੱਕ ਮਨ ਤੁਟਾ ਤਿੰਨ ਹਰ ਮਨ ਸਾਏ ਗੁਰਮਤੀ ਹਰ ਨਾਮ ਸਾਏ ਜਿਨ੍ਹਾਂ ਪੋਤੇ ਪੁੰਨ ਸੇ ਗਿਆਨ ਉਚਾਰੀ ਜਿਨ ਪੋਤੇ ਪੁੰਨ ਤੇ ਨੌਵੇਂ ਵਾਰੀ

ਕਮਾਵੇ ਕੋਈ ਅਕਟ ਨਾਮ ਤਨ ਹਰ ਤੋੜ ਨਾਈ ਅਤੇ ਸਦਾ ਸੁਖ ਦਾ ਸੋਭਾ ਹੋਈ ਇਹ ਮਨ ਮੇਰੇ ਭਰਮ ਕੀਜੇ ਗੁਰਮੁਖ ਸੇਵਾ ਅੰਮ੍ਰਿਤ ਰਾਬੀਜ ਰਾਓ ਸਤਿਗੁਰ ਸੇਵੇ ਸੇ ਮਹਾਂਪੁਰਖ ਸਾਰੀ ਆਪ ਦਰੇ ਕੁਲ ਸਗਲ ਨਿਸਾਰੀ ਹਰ ਕਾ ਨਾਮ ਰਖੋ ਤਾਰੇ ਨਾਮ ਰਤੇ ਭਾਵ ਜਲ ਉਦਰੇ ਬਾਰੇ ਸਤਿਗੁਰ ਸੇਵੇ ਸਦਾ ਮਨ ਦਾਸਾ ਹਮੀ ਮਾਰ ਕਮਲ ਮੁਰਗਾਸਾ ਆਨੰਦ ਵਾਜੇ ਨਿਜ ਕਰਵਾਸਾ ਨਾਮ ਤੇ ਕਰ ਮਾਇ ਦਾਸਾ ਸਤਿਗੁਰ ਸੇਵੇ ਤਿਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਗ ਖਾਣੀ ਅੰਤਰ ਜਪੇ ਹਰ ਸਾਰੰਗ ਬਾਣੀ ਨਾਨਕ ਨਾਮ ਰਤੇ ਨਿਹ ਕੇਵਲ ਨਿਰਬਾਣੀ ਗੌੜੀ ਗੁਆਰੇਰੀ ਮਲਾ ਤੀਜਾ ਸਤਿਗੁਰ ਮਿਲੇ ਵਡਪਾਵ ਸੰਯੋਗ ਹਿਰਦੇ ਨਾਮ ਨਿਤ ਹਰ ਸਭੋਗ ਗੁਰਾਂ

ਕਿਨੇ ਵਿਰਲੇ ਜਗ ਡੀਟਾ ਕਰਮ ਕਾਂਡ ਵੋ ਕਰੇ ਆਚਾਰ ਬਿਨਵੇ ਤ੍ਰਿਗ ਤ੍ਰਿਗੰਕਾਰ ਬੰਧਨ ਮਾਧਿਓ ਮਾਇਆ ਭਾਸ ਜਨਨ ਕ ਛੂਟੇ ਗੁਰਪ੍ਰਸਾਦ ਗੌੜੀ ਮਹਲਾ ਤੀਜਾ ਗੌੜੀ ਵੈਰਾਗਣ ਜੈਸੇ ਧਰਤੀ ਉਪਰ ਮੇਘਲਾ ਵਰਤੇ ਕਿਆ ਧਰਤੀ ਮਧੇ ਪਾਣੀ ਨਾਈ ਜੈਸੇ ਧਰਤੀ ਮਧੇ ਪਾਣੀ ਵਰਗਾਸਾ ਬਿਨ ਭਗਾ ਵਰਸਤ ਭਰਾਈ ਬਾਬਾ ਤੂੰ ਐਸੇ ਭਰਮ ਚੁਕਾਈ ਜੋ ਕਿਛ ਕਰਦੈ ਸੋਈ ਕੋਈ ਹੈ ਤੈਸੇ ਮਾਹੇ ਤੈਸੇ ਜਾਏ ਸਮਾਈ ਰਾਓ ਏਤੇ ਵਰਖਾ ਹੋਏ ਕਿ ਕਿਆ ਹੋਏ ਕਰੋਂ ਖਾਏ ਨਾਨਾ ਰੋਵਾ ਸਦਾ ਤੇਰੇ ਤੁਝੀ ਮਾਏ ਸਮਾਈ ਏਤਨੇ ਜਨ ਭੋਲ ਭਰੇ ਸੀ ਸਭ ਪਾਇਆ ਤਾਂ ਭੋਲੇ ਨਾਈ ਜਾ ਕਾ ਕਾਰਜ ਸੋਈ ਪਰ ਜਾਣੇ ਜੇ ਗੁਰ ਕੇ ਸ਼ਬਦ ਸਮਾਈ ਤੇਰਾ ਸ਼ਬਦ ਤੂੰ ਹੈ ਆਪੇ ਪਰਮ ਕਹਾਹੀ ਨਾਨਕ ਤਤ ਤਸ ਮਿਲਿਆ ਪੰਦਰਬ ਜਨਮ ਨਾਹੀ ਗੌੜੀ ਬੈਰਾਗਣ ਮਲਾ ਤੀਜਾ ਸਾਹਿਬ ਜਬ ਕਾਲੇ ਵਾਸ ਹੈ ਬਾਦਾ ਦੂਜੇ ਪਾਏ ਹਾਮੇ ਕਰੋ ਖਾਂ ਦੇ ਮਨਮੁਖ ਮਿਲੇ ਸਜਾਏ ਮੇਰੇ ਮਨ ਗੁਰਚਰਨੀ ਚਿਤ ਲਾਏ ਗੁਰਮੁਖ ਨਾਮ ਦਾਨ ਹੈ ਦਰਗੇ ਲੈ ਛਡਾਏ ਰਹਾਉ ਲਾਕਾ ਚੁਰਾਸੀ ਬਰਾਉਂਦੇ ਮਨ ਢਾਵੇ ਜਾਏ ਗੁਰ ਕਾ ਸ਼ਬਦ ਨਾ ਚੀਨਿਆ ਫਿਰ ਫਿਰ ਜੋਨੀ ਪਾਏ ਗੁਰਮੁਖ ਆ ਵਿਛਾਣਿਆ ਹਰ ਨਾਮ ਵਸਿਆ ਮਨ ਰਾਏ ਅੰਤਨ ਭਗਤੀ ਰਤਿਆ ਹਰ ਨਾਮੇ ਸੁੱਖ ਸਮਾਏ ਮਨ ਸ਼ਬਦ ਮਰੇ ਬਰਤੋਈ ਦੁਆਏ ਹਮੇ ਤਜੇ ਵਕਾਰ ਜਨ ਨਾਨਕ ਕਰਮੀ ਪਾਹੀਨ ਹਰ ਨਾਮਾ ਭਗਤ ਭੰਡਾਰ ਗੌੜੀ ਵੈਰਾਗਣ ਮਹਲਾ ਤੀਜਾ ਏਣੀਏ ਦਿਨ ਚਾਰ ਹਰ ਲਿੰਗ ਪਾਇਆ ਸੋਭਾ ਬੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਏਕਣੇ ਗੁਣ ਸਮਲੇ ਸਹੁਰੇ ਵਾਰ ਪਾਇਆ ਗੁਰਮੁਖ ਸਹਿਜ ਸਮਾਣੀਆਂ ਹਰ ਹਰ ਮਨ ਪਾਇਆ ਧਸਰੇ

ਕਮਲੇ ਮੁਖ ਅੰਮ੍ਰਿਤ ਪਾਈਏ ਹਾਮੇ ਦੁਦਾ ਬਿੰਸ ਜਾਏ ਸਹਿਜੇ ਸੁਖ ਸਮਾਈਏ ਸਭ ਆਪੇ ਆਵਰਦਾ ਆਪੇ ਨਾ ਲਾਈਏ ਮਨਮੁਖ ਗਰਮ ਨਾ ਪਾਇਓ ਅਗਿਆਨ ਅਣੇ ਸਤਿਗੁਰ ਸੇਵਾ ਨਾ ਕਰੇ ਫਿਰ ਪਛੋ ਤਾਣੇ ਗਰਭ ਜੋਨੀ ਵਾਸ ਪਾਂਦੇ ਗਰਭੇ ਗਲ ਜਾਣੇ ਮੇਰੇ ਕਰਤੇ ਹੋਏ ਪਾਉਂਦਾ ਮਨਮੁਖ ਪਰਮਾਣੇ ਮੇਰੇ

ਪਿਆਰ ਬਖਸ਼ਿਆ ਮਲਾਇ ਪ੍ਰਭ ਜਨ ਨਾਨਕ ਕੀਰਾ ਗੌਣੀ ਵੈਰਾਗਣ ਮਹਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਾਤਮ ਲੀਨ ਪ੍ਰਗਣ ਮਈ ਜਪ ਨਾਮ ਰਾਰਾ ਸੇਵ ਸਕਤ ਮਿਟਾਇਆ ਚੂਕ ਅੰਧਾਰਾ ਤੁਰ ਮਾਤਕ ਜਨ ਕੋਲ ਗਿਆ ਤਿੰਨ ਹਰ ਨਾਮ ਪਿਆਰਾ ਹਰ ਕਿਤ ਬਿਦ ਪਾਈਏ ਸੰਤ ਜਨੋ ਜਿਸ ਦੇਖੋ ਜੀਵਾ ਹਰ ਬਿਨ ਚਸਾਨਾ ਜੀਵਦੀ ਗੁਰ ਮਿਲਿਓ ਹਰ ਰਸ ਪੀਵਾ ਰਹੋ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤਕੀਨੀ ਹਰ ਰਸ ਗੁਰ ਦੇ ਪਾਇਆ ਮੇਰਾ ਮਨ ਤਨ ਲੀਨੀ ਧਨ ਧਨ ਗੁਰ ਸਤਿਪੁਰਖ ਹੈ ਜਿਨ ਭਗਤ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗੁਣਦਾਤਾ ਹਰ ਰਾਏ ਹੈ ਹਮ ਅਵਗਣਿਆਰੇ ਪਾਪੀ ਪਾਤਰ ਡੂਦੇ ਗੁਰਮਤਿ ਅਧਾਰੇ ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ਹਰ ਸਰਨਾਗਤ ਰਾਲਿਹੋ ਮੂੜ ਮੁਗਨ ਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਤਾਇਆ ਸੱਜਣ ਹਰ ਪ੍ਰਭਾਇਆ ਕਰ ਸੋਇ ਲਗਾਇਆ ਹਰ ਦਇਆ ਤਾਰ ਪ੍ਰਭੇਂਦੀ ਹਰ ਹਰ ਚੇਤਾਇਆ ਜਨ ਨਾਨਕ ਮੰਗੇ ਤੋੜ ਦਿਨ ਜਿਨ ਸਤਿਗੁਰ ਪਾਇਆ ਗੌਣੀ ਗਾਰੇਰੀ ਮਹਲਾ ਚੌਥਾ ਏਕ ਓਂਕਾਰ ਸਤਿਗੁਰ ਸਾਧ ਪੰਡਤ ਸਾਸਤ ਸਿਮਤ ਭਰਿਆ ਜੋਗੀ ਗੁਰਖ ਗੁਰ ਕਰਿਆ ਮੈਂ ਮੂਰਖ ਹਰ ਹਰ ਜਾ ਬੜਿਆ ਨਾ ਜਨ ਕਿਆ ਗਤ ਰਾਮ ਵਾਰੀ ਹਰ ਭਜ ਮਨ ਮੇਰੇ ਤਰ ਭਵ ਜਲ ਤੋਂ ਤਾਰੀ ਰਹੋ ਸੰਨਿਆਸੀ ਭੂਤ ਲਾਏ ਦੇ ਸਵਾਰੀ ਪਰ ਤਰਿਆ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਤਮਾਰੀ ਖਤਰੀ ਕਰਮ ਕਰੇ ਸੋ ਰਤਨ ਪਾਵੇ ਸੂਦ ਵੈਸ ਪਰ ਕਿਰਤ ਕਵਾਏ ਮੈਂ ਮੂਰਖ ਹਰ ਨਾਮ ਹਿਡਾਏ ਸਭ ਤੇਰੀ ਸ੍ਰੇਠ ਤੂੰ ਆਪ ਰਹਿਆ ਸਮਾਈ ਗੁਰਮੁਖ ਨਾਨਕ ਦੇਵ ਡਾਈ ਮੈਂ ਅੰਧਲੇ ਹਰ ਢੇਡ ਖਾਈ ਗੌੜੀ ਗੁਆਰੇ ਰੀ ਮਹਲਾ ਜੋਤਾ ਨਿਰਗੁਣ ਕਥਾ ਕਥਾ ਹੈ ਹਰ ਕੀ ਪੱਜ ਮਿਲ ਸਾਧੂ ਸੰਗਤ ਜਨਕੀ ਧਰ ਪਵ ਜਲ ਕਤ ਕਥਾ ਸੁਨ ਹਰ ਕੀ ਗੋਬਿੰਦ ਸਤਸੰਗ ਮਿਲਾਏ ਹਰ ਰਸ ਰਸਨਾ ਰਾਮ ਗੁਣ ਗਾਏ ਰਾਓ ਜੋ ਜਨ ਤਿਆਵੇ ਹਰ ਹਰ ਨਾਮਾ ਤਿੰਨ ਦਾਸਨ ਦਾਸ ਕਰੋ ਹਾਮ ਰਾਮਾ ਜਾਨਕੀ ਸੇਵਾ ਤਉ ਕਾਮਾ ਜੋ ਹਰ ਕੀ ਹਰ ਕਥਾ ਸੁਣਾਏ ਸੋ ਜਨ ਅਵਰੇ ਮਨ ਜਿਤ ਵਾਏ ਜਨ ਪਗ ਰਹਿਣ ਵਡਭਾਗ ਗਾਏ ਸੰਤ ਜਨਾ ਸਿਉ ਪ੍ਰੀਤ ਬਨਾਈ ਜਿਨ ਕੋ ਲਿਖਤ ਲਿਖਿਆ ਤੁਰਪਾਈ ਤੇ ਜਨ ਨਾਨਕ ਨਾਮ ਸਵਾਈ ਗੌੜੀ ਗੁਆਰੇਰੀ ਮੱਲਾ ਚੌਥਾ ਮਾਤਾ ਪ੍ਰੀਤ ਕਰੇ ਪੁਸਖਾਏ ਮੀਨੇ ਪ੍ਰੀਤ ਪਈ ਜਲਦਾਏ ਸਤਿਗੁਰ ਪ੍ਰੀਤ ਗੁਰਮੁਖ ਮੰਗਵਾਏ ਤੇ ਹਰ ਜਨ ਹਰ ਮਿਲੋ ਹਰ ਪਿਆਰੇ ਜਿਨ ਮਿਲਿਆ ਦੁੱਖ ਜਾਏ ਹਮਾਰੇ ਰਾਹ ਜਿਉ ਮਿਲ ਬਜਰੇ ਗਉ ਪ੍ਰੀਤ ਲਗਾਏ ਕਾਮਨ ਪ੍ਰੀਤ ਜਾਂ ਫਿਰ ਕਰਾਏ ਹਰ ਜਨ ਪ੍ਰੀਤ ਜਾਂ ਹਰ ਜਨ ਗਾਏ ਸਾਰੰਗ ਪ੍ਰੀਤ ਵਸੇ ਜਲ ਤਾਰਾ ਨਰਬਤ ਪ੍ਰੀਤ ਮਾਇਆ ਦੁਖ ਸਾਰਾ ਹਰ ਜਨ ਪ੍ਰੀਤ ਜਪੇਂਦਰ ਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਦਨ ਕਾਟੇ ਗੁਰਮੁਖ ਪ੍ਰੀਤ ਗੁਰ ਮਿਲੇ ਗੁਲਾਟੇ ਜਨ

ਸਖਾਏ ਗੁਰਮ ਸਖਾ ਪ੍ਰੀਤ ਗੁਰ ਮਿਲੇ ਗਾਏ ਹਰ ਦਰਸ਼ਨ ਦਿਓਹਰ ਆਸ ਤੁਮਾਰੀ ਕਰ ਕਿਰਪਾ ਲੋਜ ਪੂਰ ਮਾਰੀ ਰਾਹ ਚੱਕੀ ਪ੍ਰੀਤ ਸੂਰਜ ਮੁਖ ਲਾਗੇ ਮਿਲੇ ਪਿਆਰੇ ਸਭ ਦੁੱਖ ਤਿਆਗੇ ਗੁਰ ਸਿੰਘ ਪ੍ਰੀਤ ਗੁਰੂ ਮੁਖ ਲਾਗੇ ਬਛਰੇ ਪ੍ਰੀਤ ਕੀਰ ਮੁਖ ਆਏ ਹਿਰਦੇ ਵਿਕਸੇ ਦੇਖੇ ਮਾਏ ਗੁਰ ਸਿੰਘ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਕਾ ਚਾ ਬਿੰਸ ਜਾਏ ਕੂੜਾ ਗਜ ਬਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਗੁਹਾਰੇਰੀ ਮਹਲਾ ਚੌਥਾ ਸਤਿਗੁਰ ਸੇਵਾ ਸਬਲ ਬਣੀ ਜਿਤ ਮਿਲੀਏ ਹਰ ਨਾਮ ਤਿਆਇਆ ਹਰ ਤਣੀ ਜਿਨ ਹਰ ਜਪਿਆ ਤਿੰਨ ਪਿਛੇ ਛੁੱਟੀ ਗਣੀ ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਭਾਵ ਲਿਜਾਈ ਰਹੋ ਜਪ ਗੁਰ ਮਿਲਿਆ ਤਾਂ ਮਨ ਵਸਾਇਆ ਤਾਵਤ ਪੰਚ ਰਹੇ ਹਰ ਤਾਇਆ ਆਂਦਨ ਨਗਰੀ ਹਰ ਗੁਣ ਗਾਇਆ ਸਤਿਗੁਰ ਪੱਗ ਤੋਰ ਜਿਨ੍ਹਾਂ ਮੁਗ ਲਾਈ ਤਿੰਨ ਕੂੜ ਤਿਆਗੇ ਹਰ ਲਿਵ ਲਾਈ ਤੇ ਹਰ ਦਰਗੇ ਮੁਖੋ ਜਲ ਪਾਈ ਗੁਰ ਸੇਵਾ ਆਪ ਹਰ ਪਾਵੇ ਕਿਸਨ ਬਲ ਪੱਧਰ ਗੁਰਪੱਗ ਲਗਦਾਏ ਨਾਨਕ ਗੁਰਮੁਖ ਹਰ ਆਪ ਦਰਾਏ ਗੌੜੀ ਗੁਹਾਰੇਰੀ ਮਹਲਾ ਜੋਤਾ ਹਰ ਆਪੇ ਜੋਗੀ ਡੰਡਾ ਤਾਰੀ ਹਰ ਆਪੇ ਰਵਰਿਆ ਬਨਵਾਰੀ ਹਰ ਆਪੇ ਤਪ ਤਪੇ ਲਾਏ ਤਾਰੀ ਐਸਾ

ਹਰ ਆਪੇ ਵੇਖੇ ਵਿਕਸੇ ਆਪੇ ਹਰ ਆਪੇ ਜਪਾਏ ਆਪੇ ਜਾਪੇ ਹਰ ਆਪੇ ਸਾਰੰਗ ਅਮ੍ਰਿਤਧਾਰਾ ਹਰ ਆਪੇ ਅੰਮ੍ਰਿਤ ਆਪ ਪਿਆਵਣ ਹਾਰਾ ਹਰ ਆਪ ਕਰੇ ਆਪੇ ਨਿਤਾਰਾ ਹਰ ਆਪੇ ਬੇੜੀ ਤੁਲ ਹਰ ਤਾਰਾ ਹਰ ਆਪੇ ਗੁਰਮਤੀ ਨਿਤਾਰਾ ਹਰ ਆਪੇ ਨਾਨਕ ਭਾਏ ਬਾਰਾਂ ਗਾਉਣੀ ਬੈਰਾਗਣ ਮਹਲਾ ਜੋਤਾ ਸਾਹੋ ਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇ ਤੈ ਸਿਉ ਲਏ ਹਰ ਨਾਮ ਜੇ ਰੰਗ ਸਿਉ ਜੇ ਆਪ ਦਿਆਲ ਹੋਏ ਦੇਹ ਹਮ ਜਾਰੇ ਰਾਮ ਕੇ ਹਰ ਵਣਜ ਕਰਾਵੇ ਤੇ ਰਾਸ ਰੇ ਰਹੋ ਲਾਹ ਹਰ ਭਗਤਰ ਲਾਹ ਹਰ ਭਗਤਨ ਕਾਟਿਆ ਹਰ ਸਾਚੇ ਸਾਵਨ ਪਾਇਆ ਹਰ ਜਪ ਹਰ ਬੱਕਰ ਲਦਿਆ ਜਮ ਜਗਾਤੀ ਨਿਰਣਾਇਆ ਹੋਰ ਵਣਜ ਕਰੇ ਵਾਰੀਏ ਅੰਤ ਰੰਗੀ ਦੁੱਖ ਪਾਇਆ ਓਏ ਜਿਹੇ ਵਣਜਰ ਲਾਏ ਫਲ ਤਿਹਾ ਦਿਨ ਪਾਇਆ ਹਰ ਹਰ ਵਣਜ ਕਰੇ ਸੋਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇ ਜਨ ਨਾਨਕ ਹਰ ਸਾਵਿਆ ਫਿਰ ਲੇਖਾ ਮੂਲ ਨਾ ਲਈ ਗੌਣੀ ਵੈਰਾਗਣ ਮਲਜਤਾ ਜਿਉ ਜਨੀ ਗਰਭ ਪਾਲਤੀ ਸੁਤ ਕੀ ਕਰਾਸਾ ਵੱਡਾ ਹੋਏ ਤਨ ਖਾੜ ਦੇ ਕਰ ਭੋਗ ਬਲਾਸਾ ਤਿਉ ਹਰ ਜਨ ਪ੍ਰੀਤ ਹਰ ਰਾਗਦਾ ਦੇ ਆਪ ਦਾਸਾ ਮੇਰੇ ਰਾਮ ਮੂਰਖ ਹਰ ਰਾਖ ਮੇਰੇ ਗੁਸਈਆ ਜਾਨਕੀ ਉਹਾਂ ਤੁਝੇ ਵਡਾਈਆ ਰਹੋ ਕਰ ਮੰਦਰ ਨੰਦ ਹਰਸ ਮਨ ਪਾਏ ਸਭ ਰਸ ਮੀਠੇ ਮੁਖ ਲਗੇ ਜਾਂ ਹਰ ਗੁਣ ਗਾਵੇ ਹਰ ਜਨ ਪਰਿਵਾਰ ਸੰਸਾਰ ਹੈ ਕਿ ਕੁਲ ਸਭ ਜਗ ਛਡਾਏ ਜੋ ਕਿਛ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤਰੇ ਤੋਂ ਵਰਦਾ ਹਰ ਪੂਜ ਕਰਾਈ ਹਰ ਭਗਤ ਭੰਡਾਰ ਲਹਾਈਂਦਾ ਆਪੇ ਵਰਸਾਈ ਲਾਹ ਅਡਮਿਹਾਜਿਆ ਕਿਆ ਤਿਸ

ਤੇ ਲੋਟਾਏ ਤਿਉਂ ਹਰ ਜਨ ਹਰ ਤਨ ਸੰਚਿਆ ਹਰ ਘਰ ਚਲੇ ਜਾਏ ਇਹ ਮਾਇਆ ਮੋਹ ਕੁਟਮ ਹੈ ਪਾਏ ਦੂਜੇ ਫਾਸ ਗੁਰਮਤੀ ਸੋਜਨ ਤਰੇ ਜੋ ਦਾਸਨ ਦਾਸ ਜਨ ਨਾਨਕ ਨਾਮ ਧਿਆਇਆ ਗੁਰਮੁਖ ਬਰਗਾਸ ਗੌੜੀ ਬੈਰਾਗਣ ਮਹਲਾ ਜੋਤਾ ਨਿਤ ਦਿਨਸ ਰਾਤ ਲਾਲਚ ਕਰੇ ਪਰਮੇ ਪਰਮਾਇਆ ਵੇਗਾਰ ਫਿਰੇ ਵੇਗਾਰੀਆ ਸਿਰ ਪਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰਕੇ ਕਮ ਹਰ ਲਾਇਆ ਮੀਰੀ ਰਾਮ ਤੋੜ ਬੰਧਨ ਪਾਇਆ ਘਰ ਕੇ

ਅਰਥ ਸਮਾਇਆ ਕਹਿ ਬੰਦੇ ਕਹਿ ਡਾਨ ਲੈ ਨਰ ਪਦਮਾ ਜਾਇਆ ਤਨ ਤਨ ਸੇਵਾ ਸਬਲ ਸਤਿਗੁਰ ਕੀ ਜਿਤ ਹਰ ਨਾਮ ਜਪ ਹਰ ਸੁਭਾਇਆ ਨਿਤ ਸਬਦਾ ਸੋਧ ਕੀਜੇ ਬਹੁ ਪਾਂਤ ਕਰ ਮਾਇਆ ਕੇ ਤਾਈ ਜੇ ਲਾਹਾ ਦੇ ਤਾਂ ਸੁਖ ਮੰਨੇ ਤੋਟੇ ਮਰ ਜਾਈ ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅੰਦਰ ਸਾਧ ਹੈ ਤਿਤਨੀ ਭੂਖ ਫਿਰ ਲਾਗੇ ਜੇ ਸਰ ਆਪ ਕਿਰਪਾ ਕਰੇ ਸੋ ਵੇਚੇ ਸਿਰ ਗੁਰ ਆਗੇ ਜਨ ਨਾਨਕ ਹਰ ਰਤ ਦਿਆ ਫਿਰ ਭੋਗ ਨ ਲਾਗੇ ਗੌੜੀ ਬੈਰਾਗਣ ਮੱਲਾ ਜੋਤਾ ਹਮਰੇ ਮਨ ਚਿਤ ਹਰ ਆਸ ਨਿਤ ਕਿਉਂ ਦੇਖਾਂ ਹਰ ਦਸ ਦੁਆਰਾ ਜਿਨ ਭਰੀ ਤਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਹਾਂ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮੇ ਲਿਆ ਮੇਰਾ ਸਿਰਜਣਹਾਰਾ ਮੇਰੇ ਰਾਮ ਭਾਪੀ ਸਰਨ ਪਰੇ ਹਰ ਦੁਆਰ ਮਤ ਨਿਰਗੁਣ ਮੇਲੇ ਕਬੂ ਆਪਣੀ ਕਿਰਪਾ ਤਾਰਾਓ ਹਮਰੇ ਅਵਗਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਗਣਤ ਰਾਏ ਤੋ ਗਣਦਾਤਾ ਹਰ ਦਿਆਲ ਹਰ ਆਪੇ ਬਖਸ਼ ਲੈ ਹਰ ਪਾਏ ਹਮ ਅਪਰਾਧੀ ਰਾਖੇ ਗੁਰਸੰਗ ਦੀ ਉਪਦੇਸ਼ ਦੀ ਹਰ ਨਾਮ ਛਡਾਏ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਾਉ ਗੁਰ ਬੋਲੇ ਤਵ ਬਿਸਮੋ ਜਾਏ ਹਮ ਜੈਸੇ ਅਪਰਾਧੀ ਔਰ ਕੋਈ ਰਾਖੇ ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰਮਾਤਾ ਤੂੰ ਗੁਰ ਬੰਦਬ ਮੇਰਾ ਸਕਾ ਸਹਾਈ ਜੋ ਅਮਰੀ ਬਿਦੋਤੀ ਮੇਰੇ ਸਤਿਗੁਰਾ ਸਾਹਿਬ ਬਿਦ ਤੁਮ ਹਰ ਜਾਣੂ ਆਪੇ ਹਮ ਰੋਲਤੇ ਫਿਰਦੇ ਕੋਈ ਬਾਤ ਨਾ ਮੁਝਦਾ ਗੁਰ ਸਤਿਗੁਰ ਸੰਗ ਕੀ ਰਿਹਾ ਦਾਵੇ ਧੰਨ ਧੰਨ ਗੁਰੂ ਨਾਨਕ ਜਨ ਕਹਿ ਰਿਹਾ ਜਿਤ ਮਿਲੀਏ ਚੁੱਕੇ ਸਭ ਸੋ ਸੰਤਾਪੇ ਗੌੜੀ ਬੈਰਾਗਣ ਮਹਲਾ ਜਾਉਦਾ ਕੰਚਨ ਨਾਰੀ ਮੇ ਜਿਉ ਲਵਦ ਹੈ ਮੋਹ ਮੀਠਾ ਮਾਇਆ ਕਰਮੰਦਰ ਕੋੜੇ ਖੁਸ਼ੀ ਮਨ ਅੰਨ ਰਸ ਲਾਇਆ ਹਰ ਪ੍ਰਭ ਚੇਤਨਾ ਵੀ ਕਿਉਂ ਝੂਟਾ ਮੇ ਕਿਉਂ ਝੂਟਾ ਮੇਰੇ ਹਰਾਇਆ ਮੇਰੇ ਰਾਵੇ ਨੀਚ ਕਰਮ ਹਰ ਮੇਰੇ ਗੁਣਦਾਤਾ ਹਰ ਦਿਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਰਹੋ ਕਿਛ ਰੋਬ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ ਕਿਆ ਮੂੰਹ ਲੈ ਬੋਲੇ ਗੁਣ ਬਹਿਣ ਨਾਮ ਜਪਿਆ ਨਾ ਤੇਰਾ ਹਮ ਭਾਪੀ ਸੰਗ ਗੁਰਬ ਰੇ ਪੁੰਨ ਸਤਿਗੁਰ ਖੇਰਾ ਸਭ ਜੀਉ ਪਿੰਡ ਮੁੱਖ ਨਗ ਦੀਆ ਵਰ ਤਣਕੋ ਬਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਬਖਾਣੀ ਜਿੰਦੀ ਸੋਚਿਤ ਰਾਵੀ ਪਸ਼ੂ ਹਾਂ ਕਰ ਜਾਣੀ ਸਭ ਕੀਤਾ ਤੇਰਾ ਵਰਦਾ ਤੂੰ ਅੰਦਰ ਜਾਮੀ ਹਮ ਜਨ ਤੋਂ ਵਿਚਾਰੇ ਕਿਆ ਕਰੇ ਸਭ ਖੇਲ ਤੋਂ ਸਵਾਮੀ ਜਨ ਨਾਨਕ ਹਾਟ ਵਿਆਜਿਆ ਹਰ ਗੁਲਮ ਗੁਲਾਮੀ ਗੌੜੀ ਬੈਰਾਗਣ ਮੱਲਾ ਚੌਤਾ ਜਿਉਂ ਜਨੀ ਸੁਤ ਜਨਮ ਜਨ ਪਾਲਤੀ ਰਾਕੇ ਨਦਰ ਬਜਾਰ ਅੰਤਰ ਬਾਗ ਅੰਤਰ ਬਾਰ ਮੁੱਖ ਦੇਗ ਰਾਸ ਖਿਨ ਖਿਨ ਵਿਚਾਰ ਤੋਂ ਸਤਿਗੁਰ ਗੁਰਸਿੱਖ ਰਾਵਤਾ ਹਰ ਪ੍ਰੀਤ ਪਿਆਰ ਮੇਰੇ ਰਾਮ ਬਾਰਕ ਹਰ ਪ੍ਰਭ ਕੇ ਹੈ ਆਣੇ ਧੰਨ ਧੰਨ ਗੁਰੂ ਗੁਰ ਸਤਿਗੁਰ ਪਾਤਾ ਜਨ ਹਰ ਉਪਦੇਸ਼ ਦੇ ਕੀਏ ਸਿਆਣੇ ਰਹੋ ਜੈਸੀ ਗਗਨ ਫਿਰ ਧਿਉੜਦੀ ਕਬਰੇ ਬਾਗੇ ਵਾਲੀ ਉਹ ਰਾਕੇ ਜੀਤ ਵਿਛੇ ਵਿੱਚ ਵਜਰੇ ਨਿਤ ਹਿਰਦੇ ਸਾਰ ਸਵਾਲੀ ਤੋਂ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰੱਖੇ ਜੀ ਨਾਲੀ ਜੈਸੇ ਕਾਂਤੀ ਤੀਸ ਬੱਤੀ ਵਿੱਚ ਰਾਕੇ ਰਸਨਾ ਮਾਸ ਰਤ ਕੇਰੀ ਕੋਈ ਜਾਣੋ ਮਾਸ ਘਾਤੀ ਕੇ ਕਿਛ ਹਾਥ ਹੈ ਸਭ ਵਸਗਤ ਹੈ ਹਰ ਕੇਰੀ ਤਿਉਂ ਸੰਤ ਜਨਾ ਕੀ ਨਰ ਨਿੰਦਾ ਕਰੇ ਹਰ ਰਾਕੇ ਪੈ ਜਨ ਕੇਰੀ ਭਾਈ ਮਤ ਕੋਈ ਜਾਣੋ ਕਿਸੀ ਕੇ ਕਿਛ ਹਾਥ ਹੈ ਸਭ ਕਰੇ ਕਰਾਇਆ ਜਰਾ ਮਰਾ ਸਾਫ ਸਿਰ ਤੇ ਸਾਬ ਹਰ ਕੇ ਵਸ ਹੈ ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ ਐਸਾ ਹਰ ਨਾਮ ਮਨ ਚਿੰਤ ਨਿਤ ਤਿਆਵੋ ਜ

ਨਾਨਕ ਜੋ ਅੰਤਿਮ ਅੰਸਰ ਲੈ ਜਡਾਇਆ ਗੌੜੀ ਬੈਰਾਗਣ ਮਲਾ ਜੋਤਾ ਜਿਸ ਮਿਲੀਏ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ ਮਨ ਕੀ ਦੋਦਾ ਪਿਸ ਜਾਏ ਹਰ ਪਰਮ ਬਦਲੀਏ ਮੇਰਾ ਸਤਿਗੁਰ ਪਿਆਰਾ ਕਿਤ ਬਿਤ ਮਿਲੇ ਹਾਂ ਕਿਨ ਕਿਨ ਕਰੀ ਨਮਸਕਾਰ ਮੇਰਾ ਗੁਰ ਪੂਰਾ ਕਿਉਂ ਮਿਲੇ ਰਹੋ ਕਰ ਕੇ ਬਾਹਰ ਮੇਲਿਆ ਮੇਰਾ ਸਤਿਗੁਰ ਬੁਰਾ ਇਸ਼ਪੁਨੀ ਜਨ ਕੇਰੀਆ ਲੇ ਸਤਿਗੁਰ ਤੁਰਾ ਹਰ ਭਗਤ ਰਾਏ ਪਦ ਸੁਣੇ ਤਿਸ ਸਤਿਗੁਰ ਮਿਲੀਏ ਟੋਟਾ ਮੋਲ ਲਾਵੀ ਹਰ ਲਾਭ ਨਿਤ ਦਿੜੀਏ ਜਿਸ ਕੌਰ ਦੇ ਵਿਕਾਸ ਹੈ ਪਾ ਦੂਜਾ ਨਾਈ ਨਾਨਕ ਤਿਸ ਗੁਰ ਮਿਲ ਉਦਰੇ ਹਰ ਗੁਣ ਗਵਾਹੀ ਮਹਲਾ ਜੋਤਾ ਗੌੜੀ ਪੂਰਬੀ ਹਰ ਦਿਆਲ ਦਿਆ ਪ੍ਰਭ ਕੀਨੀ ਮੇਰੇ ਮਨ ਤਨ ਮੁਕਰ ਬੋਲੀ ਗੁਰਮੁਖ ਰੰਗ ਪਿਆਦ ਗੁੜਾ ਹਰ ਰੰਗ ਪੀਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹੋ ਗੋਲੀ ਜਬ ਹਮਰ ਸੇਤੀ ਮਨ ਮਾਨਿਆ ਕਰ ਦੀਨੋ ਜਾਉਤ ਸਭ ਗੋਲ ਮੋਲੀ ਰਾਹੋ ਕਰੋ ਵਿਵੇਕ ਸੰਤ ਜਨ ਪਾਈ ਖੋਜ ਹਿਰਦੇ ਦੇ ਢੰਡੋਲੀ ਹਰ ਰੂਪ ਸਭ ਜੋਤ ਸਵਾਈ ਹਰ ਨਿਵਟ ਵਸੇ ਹਰ ਗੋਲੀ ਹਰ ਨਿਵਟ ਵਸੇ ਸਭ ਜਾਗ ਕੇ ਅਪਰੰਪਰ ਪ੍ਰਗਤ ਹੋਲੀ ਹਰ ਪ੍ਰਗਟ ਕਿਉ ਗੁਰਬੋਰੇ ਸਿਰ ਵਿੱਚ ਗੁਰਬਹਿ ਮੋਲੀ ਹਰ ਜੀ ਅੰਤਰ ਬਾਹਰ ਤੁਮ ਸਰਨਾਗਤ ਤੁਮ ਵੱਡ ਵਰਗ ਵਡੋਲੀ ਜਨਨ ਕਾਂਦਨ ਹਰ ਗੁਣ ਗਾਵੇ ਮਿਲ ਸਤਿਗੁਰ ਗੁਰਵੇ ਚੋਲੀ ਗੌੜੀ ਪੂਰਬੀ ਮਹਲਾ ਚੌਥਾ ਜਗ ਜੀਵਨ ਪਰੰਪਰ ਸਵਾਮੀ ਜਗਦੀ ਸਰ ਪ੍ਰਗੁਦਾਤੇ ਜਿਤ ਮਾਰਗ ਤੋਂ ਪ੍ਰੇਰੋ ਸਵਾਮੀ ਤਿਤ ਮਾਰਗ ਜਾਤੇ ਰਾਮ ਮੇਰੇ ਮਨ ਹਰ ਸੇਤੀ ਰਾਤੇ ਸਤਸੰਗਤ ਮਿਲ ਰਾਮ ਰਸ ਪਾਇਆ ਹਰ ਰਾਮੇ ਨਾਮ ਸਮਾਤੇ ਰਹੋ ਹਰ ਹਰ ਨਾਮ ਹਰ ਹਰ ਜਗ ਔਖਦਾ ਹਰ ਹਰ ਨਾਮ ਹਰ ਸਾਤੇ ਤਿਨਕੇ ਪਾਪ ਦੋ ਸਭ ਇਸੇ ਜੋ ਗੁਰਮਤਿ ਰਾਮ ਰਸ ਖਾਤੇ ਜਿਨ ਕੋ ਲਿਖਤ ਲਿਖੇ ਤੁਰਮਖਤ ਤੇ ਗੁਰ ਸੰਤੋਖ ਸਰਨਾਤੇ ਦੁਰਮਤ ਮੈਲ ਗਈ ਸਭ ਦਿਨ ਕੀ ਜੋ ਰਾਮ ਨਾਮ ਰੰਗ ਰਾਤੇ ਰਾਮ ਤੁਮ ਆਪੇ ਆਪ ਪ੍ਰਭ ਠਾਕਰ ਤੁਮ ਜੇਵ ਡਬਰਦਾਤੇ ਜਨ ਨਾਨਕ ਨਾਮ ਲੈਦਾ ਜਿਵੇਂ ਹਰ ਜਪੀਏ ਹਰ ਕਿਰਪਾਤੇ ਗੌੜੀ ਪੂਰਬੀ ਮਹਲਾ ਜੋਤਾ ਕਰੋ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਸੇ ਦੀ ਰਾਤੇ ਸਤਿਗੁਰ ਬਚਨ ਦੀ ਵਤ ਨਿਰਮਲ ਜਪ ਹਰ ਹਰ ਹਰ ਮਨ ਮਾਚੇ ਰਾਮ ਮੇਰਾ ਮਨ ਤਨ ਬੇਦ ਲਿਓ ਸਾਚੇ ਜੇ ਕਾਲ ਕੇ ਮੁਖ ਜਗਤ ਸਭ ਗ੍ਰਸਿਆ ਗੁਰ ਸਤਿਗੁਰ ਕੇ ਬਚਨ ਹਰਮ ਬਾਚੇ ਜਿਨ ਕੋ ਪ੍ਰੀਤ ਨਹੀਂ ਹਸੇ ਦੀ ਤੇ ਸਾਗਤ ਮੂੜ ਨਰਗਾਚੇ ਤਿਨ ਕੋ ਜਨਮ ਵਰਨ ਦੋ ਬਾਰੀ ਵਿੱਚ ਮੇਟਾ ਮਰ ਮਰ ਬਾਚੇ ਤੁਮ ਦਿਆਲ ਸਰਨ ਪ੍ਰਪਾਲਕ ਮੋਕੋ ਦੀਜੇ ਦਾਨ ਹਰ ਹਮ ਜਾਚੇ ਹਰ ਕੇ ਦਾਤਾ ਹਮ ਕੀਜੇ ਮਨ ਨਿਰਤ ਕਰੇ ਕਰ ਨਾਚੇ ਆਪੇ ਸਾ ਬੜੇ ਪ੍ਰਸਵਾਮੀ ਹਮ ਵਣ ਜਾ ਰਹੇ ਹੈ ਦਾਂਜੇ ਮੇਰਾ ਮਨ ਤਨ ਜੀਓ ਰਾਜ ਸਭ ਦੇਰੀ ਜਨ ਨਾਨਕ ਕੇ ਸਾ ਪ੍ਰਭ ਸਾਜੇ ਗੌੜੀ ਪੂਰਬੀ ਮਲ ਜੋਤਾ ਤੁਮ ਦਿਆਲ ਸਰਬ ਦੁਖ ਭੰਜਨ ਇੱਕ ਬਿਨੋ ਸੁਣੋ ਦੇ ਕਾਨੇ ਜਿਹਤੇ ਤੁਮ ਹਰ ਜਾਂਦੇ ਸਵਾਮੀ ਸੋ ਸਤਿਗੁਰ ਮੇਲ ਮੇਰਾ ਬਰਾਨੇ ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰਮਾਨੇ ਹਮ ਮੋੜ ਮੋਗਦਾ ਸੁਦ ਮਤ ਵਸੇ ਗੁਰ ਸਤਿਗੁਰ ਕੇ ਬਚਨ ਹਰਮ ਜਾਣੇ ਰਹੋ ਜਿਤਨੇ ਰਸ ਅਨਰਸ ਹਮ ਦੇਖੇ ਸਭ ਤਿਤਨੇ ਪੀਪ ਕਾਨੇ ਹਰ ਕਾ ਨਾਮ ਤਰਸ ਜਾਕਿਆ ਮਿਲ ਸਤਿਗੁਰ ਮੀਠ ਰਸ ਗਾਨੇ ਜਿਨ ਕੋ ਗੁਰ ਸਤਿਗੁਰ ਨੇ ਬੇਟਿਆ ਤੇ ਸਾਖਤ ਮੋੜ ਦਵਾਨੇ ਤਿਨਕੇ ਕਰਮਹੀਣ ਤੁਰਬਾਏ ਦੇਖ ਦੀਵਕ ਮੋਏ ਵਿਚਾਨੇ ਜਿਨ ਕੋ ਤੁਮ ਦਿਆ ਕਰਮੇ ਲੋ ਤੇ ਹਰ ਹਰ ਸੇਵਲ ਗਾਨੇ ਜਨਨ ਕਰ ਹਰ ਜਪ ਰਟੇ ਮਧ ਗੁਰਮਤ ਨਾਮ ਸਮਾਨੇ ਬਾਣੀ ਪੂਰਵੀ ਮਲਾਜੋਤਾ ਮੇਰੀ ਮਨ ਸੋ ਪ੍ਰਭ ਸਦਾ ਹੈ ਨਾਲ ਸਵਾਮੀ ਕਹੋ ਕਿਤੋ ਹਰ ਪਾਉ ਨਸੀਏ ਹਰ ਆਪੇ ਬਖਸ਼ ਲੇ ਪ੍ਰਭ ਸਾਚਾ ਹਰ ਆਪ ਛਡਾਏ ਛੁਟੀਏ ਮੇਰੇ ਮਨ ਜਪ ਹਰ ਹਰ ਮਨ ਜਪੀਏ ਸਤਿਗੁਰ ਕੀ ਸਰਾਈ ਭਜ ਪਾਓ ਮੇਰੇ ਮਨ ਗੁਰ ਸਤਿਗੁਰ ਪਿਛੇ ਛੁਟੀਏ ਰਹੋ ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖ ਦਾਤਾ ਜਿਤ ਸੇਵੀਏ ਨਿਜ ਕਰ ਬਸੀਏ ਗੁਰਮੁਖ ਜਾਏ ਲਹੋ ਕਰ ਬਨਾ ਕਸ ਚੰਦਨ ਹਰ ਜਸ ਕਸੀਏ ਮੇਰੇ ਮਨ ਹਰ ਹਰ ਹਰ ਜਸ ਉਤਮ ਲੈ ਲਹਾ ਹਰ ਮਨ ਹਸੀਏ ਹਰ ਹਰ ਆਪ ਤਿਆਗ ਕਰ ਦੇਵੇ ਤਾਂ ਅੰਮ੍ਰਿਤ ਹਰ ਚੱਕੀਏ
ਮੇਰੇ ਮਨ ਨਾ ਬਿਨਾ ਜੋ ਦੂਜੇ ਲਾਗੇ ਤੇ ਸਾਕਤ ਨਰ ਜਾਂ ਗੋਟੀਏ ਤੇ ਸਾਕਤ ਚੋਰ ਜਨਾ ਨਾ ਉਸਾਰਿਆ ਮਨ ਤਿਨਕੇ ਨਿਕਟ ਨਾ ਭੇੜੀਏ ਮੇਰੇ ਮਨ ਸੇਵੋ ਲੱਖ ਨਿਰੰਜਨ ਨਰ ਹਰ ਜਿਤ ਸੇਵੀਏ ਲੇਖਾ ਛੁਟੀਏ ਜਾਂ ਨਾਨਕ ਘਰ ਪ੍ਰਭ ਪੂਰੇ ਕੀਏ ਖਿੰਨ ਮਾਸਾ ਤੋਲ ਨਾ ਕੱਢੀਏ ਗੌੜੀ ਪੂਰਬੀ ਮਹਲਾ ਜੋਤਾ ਹਮਾਰੇ ਪ੍ਰਾਨ ਬਸ ਗਤ ਪ੍ਰਾਪਤ ਹੋਰੇ ਮੇਰਾ ਜੀਉ ਪਿੰਡ ਸਾਹਿਬ ਤੇਰੀ ਦਇਆ ਕਰੋ ਹਰ ਦਰਸ ਦਿਖਾਓ ਮੇਰੇ ਮਨ ਤਨ ਲੋਚ ਕੰਦੇਰੀ ਰਾਮ ਮੇਰੇ ਮਨ ਤਨ ਲੋਚ ਮਿਲਣ ਕੇਰੀ ਗੁਰ ਕਿਰਪਾਲ ਕਿਰਪਾ ਕਿੰਚਰ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਰਾਓ ਜੋ ਹਮਰੇ ਮਨ ਚਿਤ ਹੈ ਸਵਾਮੀ ਸਾਬਿਦ ਤੁਮ ਹਰ ਜਾਨੋ ਮੇਰੀ ਅੰਤ ਨਾਮ ਜਪੀ ਸੁਭਾਈ ਨਿਤ ਜੀਵਾਂ ਆਸ ਹਰ ਤੇਰੀ ਗੁਰ ਸਤਿਗੁਰ ਦਾਤੇ ਬੰਤ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਅੰਦਰ ਅਨੰਤ ਪਿਆਵਟ ਬਾਗੀ ਸਭ ਆਸ ਪੁਨੀ ਜਨ ਕੇਰੀ ਜਗਨਨਾਥ ਜਗਦੀ ਸਰਗਰਦੇ ਸਭ ਗਤ ਹੈ ਹਰ ਕੇਰੀ ਜਨ ਨਾਨਕ ਸਰਨ ਵਤਾਏ ਹਰ ਰਾਖੋ ਪੈ ਜਨ ਕੇਰੀ ਗੌੜੀ ਪੂਰਬੀ ਮਹੱਲਾ ਚੌਥਾ ਇਹ ਮਨਵਾ ਕਿੰਨਾ ਡਿਗੇ ਬਰੰਗੀ ਦਹਿ ਦਹਿ ਦਿਸ ਚੱਲ ਹਾਡੇ ਗੁਰਪੁਰਾ ਪੜ ਬਾਗੀ ਹਰ ਮੰਤਰ ਦੀਆ ਮਨ ਠਾਡੇ ਰਾਮ ਸਤਿਗੁਰ ਲਾਲੇ ਕਾਂਡੇ ਰਾਓ ਹਮਰੇ ਮਸਕਤ ਦਾਸ ਕਰਨਾ ਹਮ ਕਰਜ ਗੁਰੂ ਬਾ ਸਾਡੇ ਪਰਵਕਾਰ ਪੁਨ ਮੁਖੀਆ ਬਹੁਤ ਦੁੱਤਰ

ਅੰਤਰਾ ਜਾਪਿਆ ਕੀਤਾ ਆਕਾਰ, ਅੰਤਰਾ ਜਾਪਿਆ ਪਾਰਾਵਾਰ, ਅੰਤ ਕਾਰਨ ਕਿਤੇ ਬਦਲਾਏ ਤਾਂ ਕਿ ਅੰਤ ਨਾ ਪਾਏ ਜਾਏ। ਇਹੋ ਅੰਤ ਨਾ ਜਾਣਿਆ ਕੋਏ ਬਹੁਤਾ ਕਹੀਏ, ਬਹੁਤਾ ਹੋਏ ਵੱਡਾ ਸਾਹਿਬ, ਉੱਚਾ ਥਾ ਉੱਚੇ ਉੱਪਰ ਉੱਚਾ ਨਾਓ। ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕਉ ਜਾਣਿਆ ਸੋਏ, ਜਿਵੜੇ ਆਪ ਜਾਣਿਆ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਭਵਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਦਿਲ ਨਾ ਤਮਾਏ, ਕਿਤੇ ਮੰਗਹਿ ਜੋਧ ਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖੱਪ ਟੁੱਟੇ ਵੇ ਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤੇ ਆ ਦੁੱਖ ਭੁੱਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕਿਆ ਕੋਏ। ਜੇ ਕੋ ਖਾਏ ਕਾਖਣ ਪਾਏ, ਉਹ ਜਾਣੇ ਜਿਤੀਆ ਮੋਏ ਖਾਏ, ਆਪੇ ਜਾਣੇ ਆਪੇ ਦੇ, ਆਖੇ ਸੇ ਭੇ ਕਈ ਕੇ, ਜਿਸਨਾ ਬਖਸ਼ੇ ਸਿਵ ਤੇ ਸਾਲਾਹ, ਨਾਨਕ ਪਾਤਸ਼ਾਹੀ ਪਾਤ ਸਾਹੋ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਮੁੱਲ ਭੰਡਾਰ, ਮੁੱਲ ਆਵਹਿ ਮੁੱਲ ਲੈ ਜਾਹੇ, ਮੁੱਲ ਭਾਏ ਮੁੱਲਾ ਸਮਾਹੇ, ਅਮੁੱਲ ਧਰਮ ਮੁੱਲ ਦੀ ਬਾਣ, ਅਮੁੱਲ ਤੁਲ ਅਮੁੱਲ ਪਰਵਾਣ, ਅਮੁੱਲ ਬਖਸ਼ੀਸ ਮੁੱਲ ਨਿਸ਼ਾਨ, ਅਮੁੱਲ ਕਰਮ ਮੁੱਲ ਫਰਮਾਣ, ਅਮੁੱਲ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖਹਿ ਵੇਦ ਪਾਠ ਪੁਰਾਣ, ਆਖਹਿ ਪੜੇ ਕਰੇ ਵਖਿਆਣ, ਆਖਹਿ ਪਰਮੇ ਆਖੇ ਇੰਦੇ, ਆਖੇ ਗੋ ਪਿਤਾ ਗੋਬਿੰਦੇ, ਆਖਹਿ ਸਰੇ ਆਖੇ ਸਿੱਧ, ਆਖੇ ਕਿਤੇ ਕਿਤੇ ਬੁੱਧ, ਆਖੇ ਦਾਨਵ, ਆਖਹਿ ਦੇਵ, ਆਖਹਿ ਸੁਰ ਨਰ ਮੁਨ ਜਨ ਸੇਵ, ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਉੱਠ ਜਾਹੇ, ਤੇ ਕਿਤੇ ਹੋਰ ਕਰੇ ਤਾਂ ਆਖਣ ਸਕਹੇ ਕਈ ਕੇ। ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣਾ ਸਾਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਚਿਤ ਬਹਿ ਸਿਰਫ ਸੰਭਾਲੇ, ਵਾਜੇ ਨਾਦ ਅਨੇਕ ਸੰਖਾ, ਕਿਤੇ ਵਾਵਣ ਹਾਰੇ, ਕਿਤੇ ਰਾਗ ਪਰੀ ਸਿਉ ਕਹੀਏ, ਕਿਤੇ ਗਾਵਣ ਹਾਰੇ, ਗਾਵੇ ਤੁਹਨੋ ਪੌਣ ਪਾਣੀ ਪੈ ਸੰਤਰ, ਗਾਵੇ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੋਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਗਾਵਹੀ ਸਹਿ ਬਰਮਾ ਦੇਵੀ ਸੋਹਣ ਸਦਾ ਸਵਾਰੇ, ਗਾਵਹਿ ਇੰਦ ਇਦਾਸਨ ਬੈਠੇ ਦੇਵ ਤਿਆਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ।

ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਉ ਨਰਤਨ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਰੱਖੇ ਧਾਰੇ ਸਹੀ ਤੁਦਨੋ ਗਾਵਹਿ ਜੋਤ ਉਦਭਾਉ ਨਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਇ ਨਾ ਜਾਸੀ ਰਚਨਾ ਜਿੰਦਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਮਬਦ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਵਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤੁਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਕੋਵੇਸ

ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਉਲਾਈ ਦੀ ਬਾਣ ਜਿਵਤ ਸੁਭਾਵੈ ਤੁਵੈ ਚਲਾਵੈ ਜੋ ਹੋਵੈ ਫੁਰਮਾਨ ਉਹ ਵੇਖਿਆ ਉਹਨਾਂ ਦਾ ਦਰਨਾਵੈ ਬਹੁਤਾ ਇਹੋ ਵਡਾਣ।

ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ, ਕੇਤੇ ਪਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਧੂਪ ਦੇਸ, ਕੇਤੇ

ਸੀਤੋ ਸੀਤਾ ਮਹਿਮਾ ਮਾਹੇ। ਤਾਕੇ ਰੂਪ ਨ ਕਥਨੇ ਜਾਹੇ, ਨਾ ਹੋਏ ਮਰੇ ਨ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸੇ ਕੇ ਲੋ ਕਰੇ ਆਨੰਦ, ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ

ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਏ ਰਾਹ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸੇ ਕਿ ਹੁਕਮੀ ਸਦਾ ਭੁਆਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ

ਦਾ ਫਿਰਦੇ ਹੈ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨਾਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਦਾ ਦੇ ਲੈਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ।

ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਾਰਾਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸਰ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਪੂਜਾਈ ਸਭਨਾ ਜੀਆ ਕਾਇ ਕੁਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਨ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠਿਉ ਪਾਈ ਵੇਖਾ ਵਣ ਕਰਮਾ ਕੈ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣ ਇੱਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਪੂਜਾਈ ਸਭਨਾ ਜੀਆ ਕਾਇ ਕੁਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਵਰ ਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾ

ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸਠ ਕਾ ਇਸ਼ਨਾਨ।

ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਾਉਣ ਕੀ ਸੁੱਧ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਥ ਸੁ ਪ੍ਰਗਟ ਜਾਏ ਮੰਨੈ ਮਾਗ ਨਾ ਚੱਲੈ ਪੰਥ ਮੰਨੈ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਭਾਵ ਹੈ ਮੋਖ ਦੁਆਰ ਮੰਨੈ ਪਰਵਾਰ ਹੈ ਸਾਧਾਰ ਮੰਨੈ ਤਰ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਤਿਰਗਹਿ ਮਾਨ ਪੰਚੇ ਸੋ ਹਹੇ ਦਾਰਿ ਰਾਜਾਨ

ਕੀਤਾ ਹੋਏ ਕੀਤਾ ਤਾਣ ਸਵਾਲ ਦੇ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਵੇਖੋ ਕਵਾਓ ਤਿਸੇ ਹੋਏ ਲਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਖ ਦਾ ਤਾਰ ਅਸੰਖ ਸੂਰਮ ਪੱਖ ਸਾਰ ਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰ ਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਤਿਆਗ ਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਏ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ।

ਚੋਤ ਭਾਵੈ ਸਾਹਿਬ ਭਲੀ ਕਰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਤੁਰੋ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਪੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵ ਹੋ ਜਾਹੋ ਤੀਰਥ ਤਪ ਦਇਆ ਤਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸ ਸਾਤ ਬਾਣੀ ਪਰਮਾਓ ਸਤ ਸਵਾਣ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉਤੀ ਮਾਹੋ ਕਵਣ ਜਿਤ ਹੋਆ ਕਾਰ ਵੇਲ ਨਾ ਪਾਈਏ ਪੰਡਤੀ ਜੋ ਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜਿ ਲਿਖਣ ਦੇ ਕੁਰਾਣ ਥੇਤੇ ਵਾਰ ਨਾ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਾ ਰਾਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂਏ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਲ ਨਾ ਪਾਤਾਲ ਲਖ ਆਗਾਸ ਆਗਾਸ ਓੜ ਕੋੜ ਭਾਲ ਥਕੇ ਵੇਦ ਕਹਨੇ ਕਵਾਤ ਸਹਿ ਸਹਿ ਠਾਰੇ ਕਹਨਕ ਤੇ ਬਾਸ ਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਿਆ ਹੋਏ ਵਿਨਾਸ ਨਾਨਕ ਵੱਡਾ ਕੀਆ ਪਿਆਣੇ ਆਪ ਸਾ ਲਾਹੀ ਤਿਸੁਤ ਨਾ ਪਾਈਆ ਨਦੀਆ ਤੇ ਬਾਪ ਹੋਏ ਸਮੁੰਦ ਨਾ ਜਾਣੀ ਹੈ ਸਮੁੰਦ ਸਹਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਮਨੀ ਚਿਤ ਸੰਬੰਧ ਨਾ ਵਿਸਰਹਿ ਅੰਤ ਨਾ ਸਿਵਤੀ ਕਹਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਦਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕਹੋ ਜਾਣੈ ਸੋਏ ਜਿਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗ ਹੈ ਜੋਤ ਅਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਵੇ ਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਕਾਹੀ ਖਾਹੇ ਕੇਤੇ ਆ ਦੁੱਖ ਭੂਸਤ ਮਾਰ ਇਹ ਭੇਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖਣ ਸਕਿਆ ਕੋਏ ਜੇ ਕੋ ਖਾਏ ਕਾਖਣ ਪਾਏ ਹੋ ਜਾਣੇ ਜਿਤੀਆ ਮੋਏ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇਈ ਕੇ ਜਿਸਨ ਬਖਸੇ ਸਿਵਤੇ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ ਅਮੁੱਲ ਆਵਹਿ ਮੁੱਲ ਲੈ ਜਾਹੇ ਅਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀ ਸਮੁੰਦ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਨ ਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰ ਵਖਿਆਣ ਆਖੇ ਬਰਮੇ ਆਖੇ ਅੰਦੇ ਆਖੇ ਗੋਪੀ ਦਾ ਗੋਬਿੰਦ ਆਖੇ ਇਸਰ ਆਖੇ ਸਿੱਧੇ ਆਖੇ ਕਿਤੇ ਕਿਤੇ ਬੋਧੇ ਆਖੇ ਦਾਨਵ ਆਖੇ ਦੇਵ ਆਖੇ ਸਵਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕਿਤੇ ਹੋਰ ਕਰੇ ਤਾਂ ਆਖਣ ਸਕਹੇ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾ

ਸਮਾਲੇ ਵਾਜੇ ਨਾਥ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸੁ ਕਹੀਅਨ ਕਿਤੇ ਗਾਵਣ ਹਾਰੇ ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਿਰ ਬਰਮਾ ਦੇਵੀ ਸੋਹਣਿ ਦਾਸ ਵਾਰੇ ਗਾਵਹਿ ਇੰਦੇ ਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਿਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਪਰ ਭੰਡਾ ਕਰ ਕਰ ਕੇ ਧਾਰੇ ਸੀ ਤੁਦਨੋ ਗਾਵਹਿ ਜੋਤ ਭਾਉਣ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਜਿਤਨਾ ਉਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ ਹੈ ਪੀਓ ਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਪਾਈ ਕਰ ਕਰ ਵੇਖ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜਿੱਤਿਆ ਜਗ ਜੀਤ ਆਦੇਸ ਸਿਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਕੋ ਵੇਸ ਭੁਗਤ ਗਿਆਨ ਦੈ ਭੰਡਾਰਨ ਘਟ ਘਟ ਵਾਜਹਿ ਨਾਦ ਆਪਨਾਤ ਨਾਤੀ ਸਭ ਜਾਗੇ ਰਿਦ ਸਦਵਰਾ ਸਾਦ ਸੰਜੋਗ ਵਿਜੋਗ ਦੇ ਕਾਰ ਚਲਾ ਵਹਿ ਲਿਖਿਆ ਵਹਿ ਭਾਗ ਆਦੇਸ ਸਿਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋਵੇਸ ਆਸਣ ਲੋਇਲੇ ਭੰਡਾਰ ਜੁਗ ਛਪਾਸੋ ਏਕਾ ਵਾਰ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜੇ ਹੋਵੈ ਫੁਰਮਾਣ ਉਹ ਵੇਖਿਆ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦਿ

ਆਦੇਸ਼ ਦੱਸਿਆ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗੇ ਕਵੇਸ ਇੱਕ ਦੂਜੀ ਬਾਓ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੜਾ ਕੀ ਏਕ ਨਾਮ ਜਗਦੀਸ਼ ਇਹ ਤਰਾਹੇ ਪਦ ਪੌੜੀਆ ਚੜੀਏ ਇੱਕੀਸ ਸੁਣ ਗੱਲਾਂ ਆਕਾਸ ਕੀ ਢਾਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚ ਪਹਿਨੈ

ਵਿਚਾਰ ਜੋਰ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖਿਆ ਸੋਏ ਨਾਨਕ ਉੱਤਮ ਨਿਜ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤੇ

ਲੋੜੀ ਮਹੱਲਾ ਪੰਜਵਾਂ ਜੇ ਸਿਮਰਤ ਦੁੱਖ ਸਭ ਜਾਹੇ ਨਾਮ ਰਤਨ ਵਸੇ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਪਖਾਣੀ ਰਹਾਵ ਇੱਕ ਸਬਿਨ ਨਹੀਂ ਦੂਜਾ ਕੋਹੇ ਜਾਂ ਕੀ ਦ੍ਰਿਠ ਸਦਾ ਸੁਖ ਹੋਏ ਸੱਜਣ ਮੀਰ ਸਖਾ ਹਰਿ ਏਕ ਹਰਿ ਹਰਿ ਅੱਖਰ ਮਨ ਮੈਂ ਲੇਖ ਰਵ ਰਿਹਾ ਸਰਬੱਤਰ ਸਵਾਮੀ ਗੁਣ ਗਾਵੈ ਨਾਨਕੀ ਅੰਤਰਜਾਮੀ ਗੌੜੀ ਮਹੱਲਾ ਪੰਜਵਾਂ ਪੈ ਮੈਂ ਰਚਿਓ ਸਭ ਸੰਸਾਰਾ ਤਿਸ ਪੋ ਨਹੀਂ ਜਿਸ ਨਾਮ ਉਧਾਰਾ ਭਉ ਨਾ ਵਿਆਪੇ ਤੇਰੀ ਸ਼ਰਨਾ ਜੋ ਤੁਧ ਭਾਵੈ ਸੋਈ ਕਰਨਾ ਰਹਾ ਸੋਗ ਹਾਰਖ ਮੈਂ ਆਵਣ ਜੋੜਾ ਹੂੰ ਤੈਨ ਸੁਖ ਪਾਇਆ ਜੋ ਪ੍ਰਭ ਭਾਣਾ ਅਗਨ ਸਾਗਰ ਮਹਾ ਵਿਆਪੇ ਮਾਇਆ ਸੇ ਸੀਤਲ ਜਨ ਸਤਿਗੁਰ ਪਾਇਆ ਰਾਖ ਲੇ ਪ੍ਰਭ ਰੱਖਣ ਹਾਰਾ ਕਉ ਨਾਨਕ ਕਿਆ ਜੰਤ ਵਿਚਾਰਾ ਹੈ ਗੌੜੀ ਮਹੱਲਾ ਪੰਜਵਾਂ ਤੁਮਰੀ ਕਿਰਪਾ ਤੇ ਜਪੀਏ ਨਾਹੋਂ ਤੁਮਰੀ ਕਿਰਪਾ ਤੇ ਦਰਗਾਹ ਥਾਹੋਂ ਤੁਝ ਬਿਨ ਪਾਰ ਬ੍ਰਹਮ ਨਹੀਂ ਕੋਹੇ ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ ਤੁਮ ਮਨ ਵਸੇ ਤੋ ਦੁਖ ਨਾ ਲਾਗੇ ਤੁਮਰੀ ਕਿਰਪਾ ਤੇ ਪਰਮ ਪਉ ਭਾਗੇ ਪਾਰ ਬ੍ਰਹਮ ਉਪਪਉ ਸੁਆਮੀ ਸਗਲ ਘਟਾ ਕੇ ਅੰਤਰਜਾਮੀ ਕਰੋ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੇ ਸੱਚ ਰਾਸ ਗੌੜੀ ਮਹੱਲਾ ਪੰਜਵਾਂ ਕਾਣ ਬਿਨਾ ਜੈਸੇ ਥੋਥਰ ਤੁਖਾ ਨਾਮ ਬਹੂਣ ਸੁਣੇ ਸੈ ਮੁਖਾ ਹਰਿ ਹਰਿ ਨਾਮ ਜਪੋ ਨਿਤ ਪ੍ਰਾਨੀ ਨਾਮ ਬਹੂਣ ਤਿਰਗ ਦੇਹ ਬਗਾਨੀ ਰਹਾਉ ਨਾਮ ਬਿਨਾ ਨਹੀਂ ਮੁਖ ਪਾਕ ਹੂੰ ਭਰਤ ਬਹੂਣ ਕਹਾਂ ਸੁਹੈਗ ਹੂੰ ਨਾਮ ਪਸਾਰ ਲੱਗੇ ਅਨ ਸੁਆਹੇ ਤਾਂ ਕੀ ਆਸ ਨ ਪੂਜੇ ਗਾਏ ਕਰ ਕਿਰਪਾ ਪ੍ਰਭੂ ਆਪਣੀ ਦਾਤ ਹੂੰ ਨਾਨਕ ਨਾਮ ਜਪੇ ਦਿਨ ਰਾਤ ਗੌੜੀ ਮਹੱਲਾ ਪੰਜਵਾਂ ਤੂੰ ਸਮਰੱਥ ਤੂੰ ਹੈ ਮੇਰੇ ਸੁਆਮੀ ਸਭ ਕੁਛ ਤੁਮ ਤੇ ਤੂੰ ਅੰਤਰਜਾਮੀ ਪਾਰ ਬ੍ਰਹਮ ਪੂਰਨ ਜਨ ਹੋਟ ਤੇਰੀ ਸ਼ਰਨ ਉਧਰੇ ਜਨ ਕੋਟ ਰਹਾਉ ਤੇਰੇ ਜੀ ਤੇਰੇ ਸਭ ਤੇ ਰਹੇ ਤੁਮਰੀ ਕਿਰਪਾ ਤੇ ਸੁਖ ਦੇ ਰਹੇ ਜੋ ਕੁਛ ਵਰਤੇ ਸਭ ਤੇਰਾ ਪਾੜਾ ਹੁਕਮ ਬੂਝੇ ਸੋ ਸੱਚ ਸਮਾਣਾ ਕਰ ਕਿਰਪਾ ਦੀਜੇ ਪ੍ਰਭ ਦਾਨ ਹੂੰ ਨਾਨਕ ਸਿਮਰਹਿ ਨਾਮ ਦਾਨ ਹੂੰ ਗੌੜੀ ਮਹੱਲਾ ਪੰਜਵਾਂ ਤਾਂ ਕਾ ਦਰਸ ਪਾਈਏ ਵਡਭਾਗੀ ਜਾਂ ਕੀ ਰਾਮ ਨਾਮ ਲਿਬ ਲਾਗੀ ਜਾਂ ਕਿ ਹਰ ਵਸਿਆ ਮਨ ਮਾਹੀ ਤਾਂ ਕੋ ਦੁੱਖ ਸੁਫਨੇ ਪੀ ਨਾਹੀ ਰਹਾਉ ਸਰਬ ਨਿਦਾਨ ਰੱਖੇ ਜਨ ਮਾਹੈ ਤਾਂ ਕਿ ਸੰਗ ਕਿਲ ਵਿਖ ਦੁਖ ਜਾਹੇ ਜਨ ਕੀ ਮਹਿਮਾ ਕਥੀ ਨ ਜਾਹੇ ਪਾਰ ਬ੍ਰਹਮ ਤੇਰਾ ਸਮਾਏ ਕਰ ਕਿਰਪਾ ਪ੍ਰਭੁ ਬਿਨਾ ਸੁਣੀਜੇ ਦਾਸ ਕੀ ਧੂਰ ਨਾਨਕ ਕਹੁ ਦੀਜੇ ਗੌੜੀ ਮਹੱਲਾ ਪੰਜਵਾਂ ਹਰ ਸਿਮਰਤ ਤਰੀ ਜਾਏ ਬਲਾਹੇ ਸਭ ਕਲਿਆਣ ਵਸੇ ਮਨ ਆਏ

ਬੇਖਮ ਸਾਗਰ ਤੇਹੀ ਜਨ ਤਰਹਿ ਨਾਨਕ ਜਾ ਕੋ ਨਦਰ ਕਰੇ ਗੌੜੀ ਮਹੱਲਾ ਪੰਜਵਾ ਹਿਰਦੇ ਚਰਨ ਕਮਲ ਪ੍ਰਭ ਧਾਰੇ ਪੂਰੇ ਸਤਿਗੁਰੁ ਮਿਲ ਨ ਸਤਾਰੇ ਗੋਬਿੰਦ ਗੁਣ ਗਾਵ ਮੇਰੇ ਭਾਹੀ ਮਿਲ ਸਾਧੂ ਹਰਨਾਮ ਧਿਆਹੀ ਰਹਾ ਦੁਲਾਭ ਦੇ ਹੋਈ ਪਰਵਾਨੁ ਸਤਿਗੁਰ ਤੇ ਪਾਇਆ ਨਾਮ ਨਿਸ਼ਾਨੁ ਹਰ ਸਿਮਰਤ ਪੂਰਨ ਪਦ ਪਾਇਆ ਹੂੰ ਸਾਧ ਸੰਗ ਪੈ ਪਰਮ ਮਟਾਇਆ ਜਾਤ ਕਰ ਦੇਖੋ ਤਤ ਰਿਹਾ ਸਮਾਹੇ ਨਾਨਕ ਦਾਸ ਹਰ ਕੀ ਸਰਨਾਹੇ ਗੌੜੀ ਮਹੱਲਾ ਪੰਜਵਾ ਗੌਰ ਜੀ ਕੇ ਦਰਸ਼ਨ ਕੋਹ ਵੱਲ ਜਾਹੂੰ ਜਪ ਜਪ ਜੀਵਾ ਸਤਿਗੁਰ ਨਾਹੂੰ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਰਹਾ ਚਰਨ ਕਮਲ ਹਿਰਦੇ ਗੁਰ ਧਾਰੀ ਮਨ ਤਨ ਧਨ ਗੁਰ ਪ੍ਰਾਨ ਉਧਾਰੀ ਸਫਲ ਜਨਮ ਹੋਵੇ ਪਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਣ ਸੰਤ ਧੂਰ ਪਾਈਏ ਵਡਭਾਗੀ ਨਾਨਕ ਗੁਰ ਭੇੜ ਤੂੰ ਹਰ ਸੋਲੇ ਬਲਾਗੀ ਗੌੜੀ ਮਹੱਲਾ ਪੰਜਵਾ ਕਰੇ ਦੁਹ ਕਰਮ ਦਿਖਾਵੇ ਹੋਰ ਰਾਮ ਕੀ ਦਰਗਾਹ ਬਾਧਾ ਚੋਰ ਰਾਮ ਰਮੈ ਸੋਈ ਬ੍ਰਹਮਾਣਾ ਜਲ ਥਲ ਮਹੀ ਲੀਏ ਕੁਸਮਾਣਾ ਰਹਾ ਆਂਤਰ ਵਿਖ ਮੁਖੀ ਅੰਮ੍ਰਿਤ ਸੁਣਾਵਹਿ ਜਮ ਪੁਰ ਬਾਧਾ ਚੋਟਾਂ ਖਾਵਹਿ ਅਨਕ ਪੜਦੇ ਮੈਂ ਕੁਮਾਵੇ ਬਕਾਰ ਖਿਨ ਮੈਂ ਪ੍ਰਗਟ ਹੋਏ ਸੰਸਾਰ ਆਂਤਰ ਸੱਚ ਨਾਮ ਰਸ ਰਾਤਾ ਨਾਨਕ ਤਿਸ ਕਿਰਪਾਲ ਵਧਾਤਾ ਗੌੜੀ ਮਹੱਲਾ ਪੰਜਵਾ ਰਾਮ ਰੰਗ ਕਦੇ ਉਤਰ ਨਾ ਜਾਹੇ ਗੁਰਪੂਰਾ ਜਿਸ ਦੇਹੇ ਬਜਾਏ ਹਰ ਰੰਗ ਰਾਤਾ ਸੋ ਮਨ ਸੱਚਾ ਲਾਲ ਰੰਗ ਪੂਰਨ ਪੁਰਖ ਵਧਾਤਾ ਰਹਾ ਸੰਤਾਂ ਸੰਗ ਵੈਸ ਗੁਣ ਗਾਹੇ ਤਾਂ ਕਾ ਰੰਗ ਨਾ ਉਤਰੇ ਜਾਏ ਬਿਨ ਹਰਸ ਮਨ ਸੁਖ ਨਹੀਂ ਪਾਇਆ ਹੂੰਗਾਨ ਰੰਗ ਫਿੱਕੇ ਸਭ ਮਾਇਆ ਗੁਰ ਰੰਗੇ ਹਿੱਸੇ ਪਏ ਨਿਹਾਲ ਕਉ ਨਾਨਕ ਗੁਰਮ ਪਏ ਹੈ ਦਿਆਲ ਗੌੜੀ ਮਹੱਲਾ ਪੰਜਵਾ ਸਿਮਰਤ ਸੁਆਮੀ ਕਿਲ ਵਿਖ ਨਾਸੈ ਸੂਖ ਸਹਿਜ ਆਨੰਦ ਨਵਾਸੈ ਰਾਮ ਜਿੰਨਾ ਕੁਹ ਰਾਮ ਭਰੋਸਾ

ਹਰ ਚਰਨ ਜਾਂ ਕਾ ਮਨ ਲਾਗਾ ਦੁਖ ਦਰਦ ਪਰਮ ਤਾਂ ਕਾ ਭਾਗਾ ਹਰ ਤਨ ਪੁਭ ਪਾਹੀ ਪੂਰਾ ਜਿਸੇ ਨਮਾਜੇ ਸੋਜਨ ਸੂਰਾ ਰਹਾ ਜਾਂ ਕਉ ਪੈ ਕਰ ਪਾਲ ਗੁਸਾਹੀ ਸੇਜਨ ਲਾਗੇ ਗੁਰ ਕੀ ਪਾਹੀ ਸੁਖ ਸਹਿਜ ਸ਼ਾਂਤ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਨਾਮ ਰਾਸ ਸਾਧ ਸੰਖਾਟੀ ਕੋ ਨਾਨਕ ਪ੍ਰਭੂ ਅਵਦਾ ਕਾਟੀ ਗੌੜੀ ਮਹੱਲਾ ਪੰਜਵਾ ਹਾਰ ਸਿਮਰਤ ਸਭ ਮਿਟੇ ਕਲੇਸ਼ ਚਰਨ ਕਮਲ ਮਨ ਮੈਂ ਪਰਵੇਸ਼ ਉਚਰੋ ਰਾਮ ਨਾਮ ਲਖਵਾਰੀ ਅੰਮ੍ਰਿਤ ਰਸ ਪੀ ਬਹੁ ਪ੍ਰਭ ਪਿਆਰੀ ਰਹਾ ਸੁਖ ਸਹਿਜ ਰਸ ਮਹਾ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਮਾਤ ਖੋਹੇ ਸਾਧ ਕੇ ਸੰਗ ਕਲਵਿਖ ਸਭ ਧੋਹੇ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀਜੇ ਸਾਧ ਵੱਲਾ ਗੌੜੀ ਮਹੱਲਾ ਪੰਜਵਾ ਜਿਸ ਕਾ ਦੀਆ ਪੈਨੇ ਖਾਹੇ ਤਿਸ ਕੋ ਆਲਸ ਕਿਉ ਬਣੇ ਮਾਹੇ ਖਾਸਮ ਪਸਾਰ ਆਨ ਕੰਮ ਲਾਗੇ ਕੌਡੀ ਬਦਲੇ ਰਤਮ ਦੇ ਆਗੇ ਰਹਾ ਰਾਹੁ ਤਿਆਗ ਲਾਗਤੀਆਂ ਲੋਭਾ ਦਾਸ ਸਲਾਮ ਕਰਤ ਕਤ ਲੋਭਾ ਅੰਮ੍ਰਿਤ ਰਸ ਪੀ ਵੈ ਖਾਨ ਪਾਨ ਜਿਸ ਦੀਏ ਤਿਸੇ ਨਾ ਜਾਣੇ ਸੁਆਨ ਕਉ ਨਾਨਕ ਹਮ ਲੂਣ ਹਰਾਮੀ ਬਖਸ਼ ਲਿਹੋ ਪ੍ਰਭੂ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਪ੍ਰਭ ਕੇ ਚਰਨ ਮਨ ਮਹਿ ਨਿਧਾਨ ਸਗਲ ਤੀਰਥ ਮੰਜਲ ਅਸਨਾਨ ਹਰ ਦਿਨ ਹਰ ਸਿਮਰਨ ਮੇਰੇ ਭਾਹੀ ਕੋਟ ਜਨਮ ਕੀ ਮੈਲ ਲੈ ਜਾਈ ਰਹਾ ਹਰ ਕੀ ਕਥਾ ਹਿਰਦ ਮੈਂ ਵਸਾਹੀ ਮਨ ਵਾਸਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪਰਵਾਹਨ ਜਾਂ ਕੇ ਹਿਰਦੇ ਵਸੇ ਭਗਵਾਨ ਕਉ ਨਾਨਕ ਸੋਹੀ ਜਨ ਪੂਰੇ ਜਿਨ੍ਹਾਂ ਪ੍ਰਾਪਤ ਸਾਧੂ ਧੂਰੇ

ਸਦਾ ਸਦਾ ਸਿਮਰੋ ਪ੍ਰਭ ਸੁਆਮੀ ਹੀ ਮਿਲ ਨਾਨਕ ਹਰ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਆਠ ਪਰ ਸੰਗੀ ਬਟ ਪਾਰ ਕਰ ਕਿਰਪਾ ਪ੍ਰਭ ਲੈ ਹਨੁਮਾਨ ਆਸਾ ਹਰ ਰਸ ਰਮ ਸਭ ਕੋ ਹੈ ਸਰਬ ਕਲਾ ਪੂਰਨ ਪ੍ਰਭ ਸੋਏ ਰਹਾ ਮਹਾਂਪਤਤ ਸਾਗਰ ਸੰਸਾਰ ਖਿਨ ਮੈਂ ਪਾਰ ਉਤਾਰਨ ਹਾਰ ਆਨਕ ਬੰਧਨ ਤੇਰੋ ਨਹੀਂ ਜਾਹੇ ਸਿਮਰਤ ਨਾਮ ਮੁਕਤ ਫਲ ਪਾਏ ਭੁਕਤ ਸਿਆਣ ਪਹੂੰ ਇਸ ਤੇ ਕੁਛ ਨਾਹੇ ਕਰ ਕਿਰਪਾ ਨਾਨਕ ਗੁਣ ਗਾਹੇ ਗੌੜੀ ਮਹੱਲਾ ਪੰਜਵਾਂ ਸਾਥੀ ਪਾਈ ਹਰ ਕੋ ਨਾਮ ਹੰ ਵਿਚਰ ਸੰਸਾਰ ਪੂਰਨ ਸਭ ਕਾਮ ਬੜ ਬਾਗੀ ਹਰ ਕੀਰਤਨ ਗਾਈਏ ਪਾਰ ਬ੍ਰਹਮ ਤੂੰ ਦੇ ਤਾਂ ਪਾਈਏ ਰਹਾ ਹਰ ਕੇ ਚਰਨ ਹਿਰਦੇ ਨਿਰਧਾਰ ਹੋਂ ਪਵ ਸਾਗਰ ਚੜੂ ਉਤਰੇ ਪਾਰ ਸਾਧੂ ਸੰਗ ਕਰੋ ਸਭ ਕੋ ਹੈ ਸਦਾ ਕਲਿਆਣ ਫਿਰ ਦੁੱਖ ਨਾ ਹੋਏ ਪ੍ਰੇਮ ਭਗਤ ਭੱਜ ਗੁਣੀ ਨਿਧਾਨ ਨਾਨਕ ਦਰਗਾਹ ਪਾਈਏ ਮਾਣ ਗੌੜੀ ਮਹੱਲਾ ਪੰਜਵਾਂ ਜਲ ਥਲ ਮਹੀਲ ਪੂਰਨ ਹਰ ਮੀਤ ਭ੍ਰਮ ਬਿਨਸੇ ਗਏ ਗੁਣ ਨੀਤ ਊਠ ਸੋਭਤ ਹਰ ਸੰਗ ਹਰੀਆ ਜਾਂ ਕੇ ਸਿਮਨ ਜਮ ਨਹੀਂ ਡਰੂਆ ਰਹਾ ਚਾਰਨ ਕੰਬਲ ਪ੍ਰਭ ਦੇ ਨਿਵਾਸ ਸਗਲ ਦੁੱਖ ਕਾ ਹੋਇਆ ਨਾਸ ਆਸਾ ਮਾਣ ਤਨ ਤਨ ਏਕ ਸੱਚੇ ਸੌਖੀ ਮਨ ਮੈਂ ਟੇਕ ਮਹਾਂ ਗਰੀਬ ਜਨ ਸਾਥ ਅਨਾਥ ਨਾਨਕ ਪ੍ਰਭੁ ਰੱਖੇ ਦੇ ਹਾਥ ਗੌੜੀ ਮਹੱਲਾ ਪੰਜਵਾਂ ਹਰ ਹਰ ਨਾਮ ਮੰਜਨ ਕਰ ਸੁੱਚੇ ਕੋਟ ਗ੍ਰਹਿਣ ਫੁਨ ਫਲ ਮੂਚੇ ਰਹਾ ਹਰ ਕੇ ਚਰਨ ਹਿਰਦੇ ਮੈਂ ਵਸੇ ਜਨਮ ਜਨਮ ਕੇ ਕਲ ਬੈਖਣ ਵਸੇ ਸਾਧ ਸੰਘ ਕੀਰਤਨ ਫਲ ਪਾਇਆ ਹੂੰ ਜਮ ਕਾ ਮਾਰਗ ਦ੍ਰਿਸ਼ਟ ਨਾ ਆਇਆ ਮਨ ਵਚ ਕਰਮ ਗੋਬਿੰਦ ਆਧਾਰ ਤਾਂ ਤੇ ਛੁੱਟ ਹੋ ਬਿਖ ਸੰਸਾਰ ਕਰ ਕਿਰਪਾ ਪ੍ਰਭ ਕੀਨੋ ਆਪਣਾ ਨਾਨਕ ਜਪ ਜਪੀ ਹਰ ਜਪਣਾ ਗੌੜੀ ਮਹੱਲਾ ਪੰਜਵਾਂ ਓ ਸੁਨਾਈ ਜਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਪੰਜਨ ਪ੍ਰਭੁ ਮਨ ਨਾ ਵਿਸਾਰੀ ਦਰਪਤ ਦਰਪਤ ਜਨਮ ਬਹੁਤ ਜਾਹੀ ਰਹਾ ਜਾ ਕੇ ਹਿਰਦੇ ਵਸਿਓ ਹਰ ਨਾਮ ਸਗਲ ਮਨੋਰਥ ਤਾਂ ਕੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਸਮਰੁਜ ਸਾਸ

ਆਨੰਦ ਲੈ ਨਾਲ ਹਰ ਹਰ ਨਾਮ ਸੰਤਨ ਕੇ ਸੰਗ ਮਨ ਤਨ ਰਾਤਾ ਰਾਮ ਕੇ ਰੰਗ ਰਹਾਉ ਗੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੇ ਕਿਲ ਬਿਖ ਸਭ ਹਰਿਆ ਸੋਭਾ ਸੁਰਤ ਨਾਮ ਭਗਵੰਤ ਪੂਰੇ ਗੁਰਕਾਹ ਨਿਰਮਲ ਮਤ ਚਰਨ ਕਮਲ ਹਿਰਦੇ ਮੈਂ ਜਾਪ ਹੋ ਨਾਨਕ ਭੇਖ ਜਿਵੇਂ ਪ੍ਰਤਾਪ ਗੌੜੀ ਮਹੱਲਾ ਪੰਜਵਾਂ ਤਨ ਹੈ ਥਾਨ ਗੋਬਿੰਦ ਗੁਣ ਗਾਹੇ ਖੁਸ਼ਲ ਖੇਮ ਪ੍ਰਭੂ ਆਪ ਵਸਾਹੇ ਰਹਾਉ ਬੈਪਤ ਤਹਾਂ ਜਹਾਂ ਹਰ ਸਿਮਰਨ ਸਿਮਰਨ ਨਾਹੀ ਕੋਟ ਆਨੰਦ ਜੈ ਹਰ ਗੁਣ ਗਾਹੀ ਹਰ ਵਿਸਰਿਆ ਦੁੱਖ ਰੋਕ ਨੇਰੇ ਪ੍ਰਭ ਸੇਵਾ ਜਮ ਲੱਗੇ ਨਾ ਨੇਰੇ ਸੋਬਡ ਭਾਗੀ ਨਹਿਚਲ ਥਾਨ ਜੈ ਜਪੀਏ ਪ੍ਰਭ ਕੇਵਲ ਨਾਮ ਜੈ ਜਾਈਏ ਤਹ ਨਾਲ ਮੇਰਾ ਸੁਆਮੀ ਨਾਨਕ ਮੇਰਿਆ ਆਂਤਰ ਜਾਮੀ ਗੌੜੀ ਮਹੱਲਾ ਪੰਜਵਾਂ ਜੋ ਪ੍ਰਾਨੀ ਗੋਬਿੰਦ ਧਿਆਹੇ ਪੜਿਆ ਅਨਪੜਿਆ ਪਰਮ ਗਤ ਪਾਏ ਸਾਧੂ ਸੰਗ ਸਿਮਰੇ ਗੋਪਾਲ ਬਿਨ ਨਾਮੇ ਝੂਠਾ ਤਨ ਮਾਲ ਰਹਾਓ ਰੂਪਾਂ ਸੋ ਚਤੁਰਸੀ ਆੜਾ ਜਨ ਜਨ ਮਾਨਾ ਪ੍ਰਭ ਕਾ ਪਾੜਾ ਜਗ ਮੈਂ ਆਇਆ ਸੋ ਪ੍ਰਵਾਣ ਘਟ ਘਟ ਆਪਣਾ ਸੁਆਮੀ ਜਾਣ ਕਹ ਨਾਨਕ ਜਾਂ ਕੇ ਪੂਰਨ ਭਾਗ ਹਰ ਚਰਨੀ ਤਾਂ ਕਹ ਮਨ ਲਾਗ ਗੌੜੀ ਮਹੱਲਾ ਪੰਜਵਾਂ ਹਰ ਕੇ ਦਾਸੋ ਸਾਖਤ ਨਹੀਂ ਸੰਗ ਉਹ ਵਿਖਾਹੀ ਉਸ ਰਾਮ ਕੋ ਰੰਗ ਰਹਾਉ ਮਨ ਆਸਬਰ ਜੈਸੇ ਤੁਰੀ ਸੰਗਾਰੀ ਜੋ ਜੋ ਕਾ ਪਖਰਖ ਪਚਾਰੇ ਨਾਰੀ ਬੈਲ ਕੋ ਨੇਤਰਾ ਪਾਏ ਦੁਹਾਵੇ ਗਊ

ਨਾਮ ਜਪ ਚੀਤ ਸਿਮਰ ਸੁਆਮੀ ਹਰ ਸਾਮੀਤ ਗੌੜੀ ਮਹੱਲਾ ਪੰਜਵਾਂ ਸਾ ਮਤ ਨਿਰਮਲ ਕਹੀਅਤ ਧੀਰ ਰਾਮ ਰਸੈਣ ਪੀਵਤ ਵੀਰ ਹਰ ਕੇ ਚਰਨ ਹਿਰਦੇ ਕਰ ਖੋਟ ਜਨਮ ਮਰਨ ਤੇ ਹੋਵਤ ਛੋਟ ਰਾਮ ਸੋ ਤਨ ਨਿਰਮਲ ਜਿਤ ਉਪਜੇ ਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੇ ਊਚ ਇਹੋ ਉਪਕਾਰ ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਜਾਤੇ ਸਾਧਰ ਬਾਲ ਗੌੜੀ ਮਹੱਲਾ ਪੰਜਵਾਂ ਐਸੀ ਪ੍ਰੀਤ ਬਿਨਸੋ ਲਾਗੀ ਮਿਲ ਲੈ ਪੂਰਨ ਵਡਭਾਗੀ ਰਾਮ ਪਰਤਾ ਵੇਖ ਵਿਖ ਜੋ ਨਾਸੀ ਤੋ ਹਰ ਜਨ ਜੀਵ ਹੈ ਨਾਮ ਜਤਾਰੀ ਪੁੱਤ ਪੂਤ ਵੇਖ ਜੋ ਜੀਵਤ ਮਾਤਾ ਓਤ ਪੋਤ ਜਨ ਹਰ ਸੋ ਰਾਤਾ ਲੋਭੀ ਨੰਦ ਕਰੇ ਭੇਖ ਤੰਨਾ ਜਨਾ ਆਚਰਨ ਕਮਲ ਸੋ ਲਾਗੋ ਮਨਾ ਬਿਸਰ ਨਹੀਂ ਇੱਕ ਤਿਲ ਦਤਾਰ ਨਾਨਕ ਕੇ ਪ੍ਰਭੂ ਪ੍ਰਾਨ ਉਦਾਰ ਗੌੜੀ ਮਹੱਲਾ ਪੰਜਵਾਂ ਰਾਮ ਰਸੈਣ ਜੋ ਜਨ ਕੀਤੇ ਚਰਨ

ਨਾਨਕ ਜਨ ਤਜੇ ਵਿਕਾਰ ਗੌੜੀ ਮਹੱਲਾ ਪੰਜਵਾਂ ਜੀ ਪ੍ਰਸ਼ਾਦ ਜੈ ਦਬੰਧ ਮਾਇਆ ਓਮ ਤੈ ਕੋ ਨਾ ਬਰਸਾਨੈ ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ ਕਾਹੂ ਕਾਜ ਨਾ ਆਪਤ ਵਿਖਿਆ ਰਹਾ ਬਿਹਾਰੀ ਜਨ ਜਨ ਖਾਰੀ ਤਾਂ ਕੀ ਤ੍ਰਿਸ਼ਨਾ ਕਭੂ ਨ ਜਾਈ ਦਾਹਰਨ ਬਖ ਦੁਤਰ ਸੰਸਾਰ ਰਾਮ ਨਾਮ ਬਿਨ ਕੈ ਸਿੰਘ ਤੁਰ ਸੁਪਾਰ ਸਾਧ ਸੰਗ ਮਿਲ ਦੋਏ ਕੁਲ ਸਾਧ ਰਾਮ ਨਾਮ ਨਾਨਕ ਆਰਾਧ ਗੌੜੀ ਮਹੱਲਾ ਪੰਜਵਾਂ ਗਰੀਬਾਂ ਉੱਪਰ ਜੈ ਖਿੱਚੇ ਦਾੜੀ ਪਾਰ ਬ੍ਰਹਮਸਾ ਅਗਨਮੈਨ ਸਾੜੀ ਪੂਰਾ ਨਾਹ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰ ਰਹਾ ਆਦ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੂਆ ਉਪਜੇ ਬੜਤਾਪ ਤਿੰਨ ਮਾਰਿਆ ਜੇ ਰੱਖੇ ਨਾ ਕੋਹੇ ਅੱਗੇ ਪਾਸੇ ਮੰਦੀ ਸੋਏ ਆਪਣੇ ਦਾਸ ਰੱਖੇ ਕੰਠ ਲਾਹੇ ਸਰ ਨਾਨਕ ਹਰ ਨਾਮ ਧਿਆਏ ਗੌੜੀ ਮਹੱਲਾ ਪੰਜਵਾਂ ਮਹਾਂਜਸ ਝੂਠਾ ਕੀਰਤਨ ਆਪ ਪਾਪੀ ਕੋਹ ਲੱਗਾ ਸੰਤਾਪ ਜਿਸੇ ਸਹਾਈ ਗੋਬਿੰਦ ਮੇਰਾ ਤਿਸ ਕੋ ਜਮ ਨਹੀਂ ਆਵੇ ਨੇਰਾ ਰਹਾ ਸੱਚੀ ਦਰਗਾਹ ਬੋਲੇ ਕੂੜ ਸਿਰ ਹੱਥ ਪਛੋੜੇ ਆਉਂਦਾ ਮੂੜ ਰੋਗ ਵਿਆਪੇ ਕਰਦੇ ਆਪ ਅੰਦਲੀ ਹੋਏ ਬੈਠਾ ਪ੍ਰਭੂ ਆਪ ਆਪ ਕਮਾਈਏ ਆਪੇ ਵਾਧੇ ਦਰਬਤ ਗਿਆ ਸਭ ਜੀ ਕੇ ਸਾਥੇ ਨਾਨਕ ਸ਼ਰਨ ਪਰੇ ਦਰਬਾਰ ਰੱਖੀ ਪੈਜ ਮੇਰੇ ਕਰਤਾਰ ਗੌੜੀ ਮਹੱਲਾ ਪੰਜਵਾਂ ਜਨ ਕੀ ਤੂਰ ਮਨ ਮੀਠ ਗਠਾਨੀ ਪੂਰਵ ਕਰਮ ਲਿਖਿਆ ਤੁਰ ਪ੍ਰਾਨੀ ਗਹਾ ਅਹਿਬਦ ਮਨ ਪੂਰਤ ਥਾਹੀ ਸਾਧੂ ਤੂਰ ਕਰ ਸੁਧ ਸਮਾਹੀ ਅਣਖ ਚਲਾਹ ਜੇ ਧੋਬੇ ਦੇਹੀ ਮੈਲ ਨਾ ਉਤਰੇ ਸੁਧ ਨਾ ਤੇਹੀ ਸਤਿਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਟਿਆ ਪਉ ਕਾਲ ਮੁਖਤ ਪੁਤ ਜਉਤ ਹਰ ਨਾਹ ਪ੍ਰੇਮ ਭਗਤ ਨਾਨਕ ਗੁਣ ਗਾਉ ਗੌੜੀ ਮਹੱਲਾ।

ਕਾਲ ਕੌੜੀ ਮਹੱਲਾ ਪੰਜਵਾਂ। ਸਤਿਗੁਰ ਪਾਇਆ ਸਤਿਗੁਰ ਪੂਰਾ ਭਇਆ ਕਿਰਪਾਲ, ਹਿਰਦੇ ਵਸਿਆ ਸਦਾ ਗੋਪਾਲ। ਰਾਮ ਰਵਤ ਸਦ ਹੀ ਸੁਖ ਪਾਇਆ, ਮਇਆ ਕਰੀ ਪੂਰਨ ਹਰ ਰਾਇਆ ਰਹਾਓ। ਕਹੋ ਨਾਨਕ ਜਾ ਕੇ ਪੂਰੇ ਭਾਗ, ਹਰ ਹਰ ਨਾਮ ਅਸਥਿਰ ਸੋਹਾਗ। ਗੌੜੀ ਮਹੱਲਾ ਪੰਜਵਾਂ। ਧੋਤੀ ਖੋਲ ਵਿਛਾਏ ਹੇਠ, ਗਰਤਬ ਵਾਂਗੂ ਲਾਹੇ ਪੇਟ। ਬਿਨ ਕਰਤੂਤੀ ਮੁਕਤ ਨਾ ਪਾਈਏ।

ਮਨ ਸਰਨ ਭਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾਂ ਹਰ ਸੰਗ ਰਾਤੇ ਪਾਹੇ ਨਾ ਜਲੈ ਹਰ ਸੰਗ ਰਾਤੇ ਮਾਇਆ ਨਹੀਂ ਛਲੈ

ਮਤ ਊਤਮ ਹੋਏ, ਹਰ ਸੰਗ ਰਾਤੇ ਨਿਰਮਲ ਸੋਏ। ਕਹੁ ਨਾਨਕ ਤਿਨ ਕੋ ਬਲ ਜਾਈ, ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ। ਗੌੜੀ ਮਹੱਲਾ ਪੰਜਵਾਂ। ਉਦਮ ਕਰਤ ਸੀਤਲ ਮਨ ਭਏ, ਮਾਰਗ ਚਲਤ ਸਗਲ ਦੁੱਖ ਗਏ। ਨਾਮ ਜਪਤ ਮਨ ਭਏ ਆਨੰਦ, ਰਸ ਰਸ ਗਾਏ ਗੁਣ ਪਰਮਾਨੰਦ। ਖੇਮ ਭਇਆ ਕੁਸਲ ਕਰ ਆਏ, ਭੇਟਤ ਸਾਧ ਸੰਗ ਗਈ ਬੁਲਾਏ ਰਹਾਉ। ਨੇਤਰ ਪੁਨੀਤ ਪੇਖਤ ਹੀ ਦਰਸ, ਤਨ ਮਸਤਕ ਚਰਨ ਕਮਲ ਹੀ ਪਰਸ। ਗੋਬਿੰਦ ਕੀ ਟਹਿਲ ਸਫਲ ਇਹ ਕਾਇਆ, ਸੰਤ ਪ੍ਰਸਾਦ ਪਰਮ ਪਦ ਪਾਇਆ। ਜਨ ਕੀ ਕੀਨੀ ਆਪ ਸਹਾਏ, ਸੁਖ ਪਾਇਆ ਲਗ ਦਾਸੈ ਪਾਏ। ਆਪ ਗਇਆ ਤਾਂ ਆਪੇ ਭਏ, ਕਿਰਪਾ ਨਿਧਾਨ ਕੀ ਸਰਨੀ ਪਏ। ਜੋ ਚਾਹਤ ਸੋਈ ਜਬ ਪਾਇਆ, ਤਬ ਢੂੰਡਨ ਕਹਾਂ ਕੋ ਜਾਇਆ। ਅਸਥਿਰ ਭਏ ਬਸੇ ਸੁਖ ਆਸਨ, ਗੁਰਪ੍ਰਸਾਦ ਨਾਨਕ ਸੁਖ ਬਾਸਨ।

ਬਹੁਤ ਉਰਦ ਤਪ ਸਾਧਨ ਸਾਧੇ, ਅਣਕ ਲਾਭ ਮਨੋਰਥ ਲਾਦੇ, ਹਰ ਹਰ ਨਾਮ ਰਸਨ ਅਰਾਧੇ, ਸਿਮਰਤ ਸਾਸਤ ਬੇਦ ਬਖਾਨੈ, ਯੋਗ ਗਿਆਨ ਸਿੱਧ ਸੁਖ ਜਾਨੈ, ਨਾਮ ਜਪਤ ਪ੍ਰਭ ਸਿਉਂ ਮਨ ਮਾਨੈ, ਅਗਾਧ ਬੋਧ ਹਰ ਅਗਮ ਅਪਾਰੈ, ਨਾਮ ਜਪਤ ਨਾਮ ਹਿਰਦੇ ਵਿਚਾਰੇ, ਨਾਨਕ ਕੋ ਪ੍ਰਭ ਕਿਰਪਾ ਧਾਰੇ, ਗੌੜੀ ਮਹੱਲਾ ਪੰਜਵਾਂ, ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਗੁਰ ਹਿਰਦੇ ਵਸਾਇਆ, ਗੁਰ ਗੋਬਿੰਦ ਪਾਰ ਬ੍ਰਹਮ ਪੂਰਾ, ਤਿਸੇ ਅਰਾਧ

ਜਨਮ ਜਨਮ ਕੇ ਕਿਲ ਬਿਕ ਗਏ। ਕਹੋ ਨਾਨਕ ਕਹਾ ਭੈ ਭਾਈ, ਆਪਣੇ ਸਿਵ ਕੀ ਆਪ ਪੈਜ ਰਖਾਈ। ਗੌੜੀ ਮਹੱਲਾ ਪੰਜਵਾਂ, ਆਪਣੇ ਸਿਵ ਕੋ ਆਪ ਸਹਾਈ। ਨਿਤ ਪਰਤ ਪਾਰੇ ਬਾਪ ਜੈਸੇ ਮਾਈ। ਪ੍ਰਭ ਕੀ ਸਰਨ ਉਭਰੇ ਸਭ ਕੋਏ, ਕਰਨ ਕਰਾਵਣ ਪੂਰਨ ਸੱਚ ਸੋਏ ਰਹਾਉ। ਆਪ ਮਨ ਵਸਿਆ ਕਰਨੇ ਹਾਰਾ, ਭੈ ਬਿਨ ਸੇ ਆਤਮ ਸੁਖ ਸਾਰਾ। ਕਰ ਕਿਰਪਾ ਆਪਣੇ ਜਨ ਰਾਖੇ, ਜਨਮ ਜਨਮ ਕੇ ਕਿਲ ਬਿਖਲਾਥੇ। ਕਹੋ ਕਹਿਣ ਨਾ ਜਾਏ ਪ੍ਰਭ ਕੀ ਵਡਿਆਈ, ਨਾਨਕ ਦਾਸ ਸਦਾ ਸਰਨਾਈ। ਰਾਗ ਗੌੜੀ ਚੇਤੀ ਮਹੱਲਾ ਪੰਜਵਾਂ, ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਮ ਕੋ ਬਲ ਪੂਰਨ ਭਾਈ, ਤਾਂ ਤੇ ਬ੍ਰਿਥਾ ਨ ਵਿਆਪੇ ਕਾਈ ਰਹਾਓ। ਜੋ ਜੋ ਚਿਤਵੈ ਦਾਸ ਹਰ ਮਾਈ, ਸੋ ਸੋ ਕਰਤਾ ਆਪ ਕਰਾਈ। ਨਿੰਦਕ ਕੀ ਪ੍ਰਭ ਪਤ ਗਵਾਈ, ਨਾਨਕ ਹਰ ਗੁਣ ਨਿਰਭਉ ਗਾਈ। ਗੌੜੀ ਮਹੱਲਾ ਪੰਜਵਾਂ, ਪੁੱਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਹ ਅੰਗੁਰੀਆ ਰਹਾਓ। ਸ਼੍ਰਵਣ ਨ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਦੀਨਾ ਨਾਥ ਅਨਾਥ ਕਰੁਣਾ ਮੈਂ, ਸਾਜਨ ਮੀਤ ਪਿਤਾ ਮਹਿਤਰੀਆ। ਚਰਨ ਕਮਲ ਹਿਰਦੇ ਗਹਿ ਨਾਨਕ, ਪੈ ਸਾਗਰ ਸੰਤ ਪਾਰ ਉਤਰੀਆ। ਰਾਗ ਗੌੜੀ ਬੈਰਾਗਣ ਮਹੱਲਾ।

ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸ ਮਾਹਿ ਸੋ ਪ੍ਰਸੰਨ ਭਏ ਕੇਸਵਾ ਸੀ ਜਨ ਹਰ ਗੁਣ ਗਾਹਿ ਮਾਤ ਪਿਤਾ ਸੁਤ ਬੰਦਵੋ ਤੂੰ ਮੇਰੇ ਪ੍ਰਾਣ ਆਧਾਰ ਸਾਧ ਸੰਗ ਨਾਨਕ ਭਜੈ ਬਿਖ ਤਰਿਆ ਸੰਸਾਰ ਗੌੜੀ ਬੈਰਾਗਣ ਰੋਹੇ ਕੈ ਸ਼ਾਂਤ ਕੇ ਘਰ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੋ ਗਾਵੈ ਸਰਬ ਕਲਿਆਣ ਸੂਖ ਸਚ ਪਾਵੈ ਰਾਹਾਉ ਬਨ ਬਨ ਖੋਜਤ ਫਿਰਤ ਬੈਰਾਗੀ ਬਿਰਲੇ ਕਾਹੂ ਏਕ ਲਿਵ ਲਾਗੀ ਜਿਨ ਹਰ ਪਾਇਆ ਸੀਵਿਡ ਭਾਗੀ ਬ੍ਰਹਿਮਾਦਿਕ ਸਨਕਾਦਿਕ ਚਾਹੈ ਜੋਗੀ ਜਤੀ ਸਿੱਧ ਹਰ ਆਹੈ ਜਿਸੇ ਪ੍ਰਾਪਤ ਸੋ ਹਰ ਗੁਣ ਗਾਹੈ ਤਾਂ ਕੀ ਸਰਣ ਜਿਨ ਬਿਸਰਤ ਨਾਹੀ ਬੜ ਭਾਗੀ ਹਰ ਸੰਤ ਮਿਲਾਹੀ ਜਨਮ ਮਰਨ ਤੈ ਮੂਲੇ ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਸੁਨੋ ਪ੍ਰਭ ਊਚ ਅਪਾਰੇ ਨਾਨਕ ਮੰਗਤ ਨਾਮ ਅਧਾਰੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਵਨ ਗੁਣ ਪ੍ਰਾਨ ਪ੍ਰਤ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਰਹਾਓ ਰੂਪਹੀਨ ਬੁੱਧ ਬਲਹੀਨੀ ਮੋਹੇ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨ ਜੋਬਨ ਮਾਤੀ ਮੋਹੇ ਅਨਾਥ ਕੀ ਕਰੋ ਸਮਾਈ ਖੋਜਤ ਖੋਜਤ ਭਈ ਬੈਰਾਗਣ ਪ੍ਰਭ ਦਰਸ਼ਨ ਕੋ ਹੋ ਫਿਰਤ ਤਿਸਾਈ ਦੀਨ ਦਇਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਗੌੜੀ ਮਹੱਲਾ ਪੰਜਵਾ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮਹਿ ਕਰੋ ਬੇਨੰਤੀ ਕੋ ਸੰਤ ਮਿਲੇ ਬਿਡ ਭਾਗੀ ਰਹਾਓ ਮਨ ਅਰਪੋ ਧਨ ਰਾਖੋ ਆਗੈ ਮਨ ਕੀ ਮਤ ਮੋਹਿ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੈ ਅਨ ਦਿਨ ਫਿਰੋ ਤਿਸ ਪਿੱਛੈ ਬੇਰਾਗੀ ਪੁਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹੱਲਾ ਪੰਜਵਾਂ ਨਿਕਸਰ ਪੰਖੀ ਸਿਮਰ ਹਰ ਪਾਂਖ ਮਿਲ ਸਾਧੂ ਸਰਣ ਗਹੁ ਪੂਰਨ ਰਾਮ ਰਤਨ ਹੀਰੇ ਸੰਗ ਰਾਖ ਰਹਾਓ ਪ੍ਰਮ ਕੀ ਕੁਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਣ ਮੋਹਿ ਕੀ ਫਾਸ

ਰਾਖੋ ਰਾਖਣ ਹਾਰੇ। ਖੇਦ ਕਰੇ ਯਾਰ ਬਹੁਤ ਸੰਤਾਵੈ, ਆਇਓ ਸਰਨ ਤੁਹਾਰੇ। ਕਰ ਕਰ ਹਾਰਿਓ ਅਨਕ ਬਹੁ ਭਾਤੀ, ਛੋਡੇ ਕਤਹੂੰ ਨਾਹੀ। ਏਕ ਬਾਤ ਸੁਨਤਾ ਕੀ ਓਟਾ, ਸਾਧ ਸੰਗ ਮਿਟ ਜਾਹੀ। ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹੇ ਨਿਰਪਉ, ਗੁਰ ਕਾ ਸ਼ਬਦ ਕਮਾਇਆ। ਜੀਤ ਲੇ ਓਏ ਮਹਾਂ ਬੇਖਾਦੀ, ਸਹਿਜ ਸੁਹੇਲੀ ਬਾਣੀ। ਕਹੋ ਨਾਨਕ ਮਨ ਭਇਆ ਪ੍ਰਗਾਸਾ, ਪਾਇਆ ਪਦ ਨਿਰਬਾਣੀ। ਗੌੜੀ ਮਹੱਲਾ ਪੰਜਵਾਂ, ਉਹ ਅਵਨਾਸੀ ਰਾਇਆ। ਨਿਰਭਉ ਸੰਗ ਤੁਮਾਰੇ ਬਸਤੇ, ਇਹੋ ਡਰ ਨ ਕਹਾਂ ਤੇ ਆਇਆ। ਰਹਾਓ ਏਕ ਮਹਿਲ ਤੂੰ ਹੋਹੇ ਅਫਾਰੋ, ਏਕ ਮਹਿਲ ਨੇ ਮਾਨੋ। ਏਕ ਮਹਿਲ ਤੂੰ ਆਪੇ ਆਪੇ, ਏਕ ਮਹਿਲ ਗਰੀਬਾਨੋ। ਏਕ ਮਹਿਲ ਤੂੰ ਪੰਡਿਤ ਬਖਤਾ, ਏਕ ਮਹਿਲ ਖਲ ਹੋਤਾ। ਏਕ ਮਹਿਲ ਤੂੰ ਸਭ ਕਿਛ ਗ੍ਰਾਹਜ, ਏਕ ਮਹਿਲ ਕੱਛ ਨਾ ਲੇਤਾ। ਕਾਠ ਕੀ ਪੁੱਤਰੀ ਕਹਾ ਕਰੇ ਬਪਰੀ, ਖਿਲਾਵਨ ਹਾਰੋ ਜਾਨੈ। ਜੈਸਾ ਭੇਖ ਕਰਾਵੈ ਬਾਜੀਗਰ, ਉਹ ਤੈਸੋ ਹੀ ਸਾਜ ਆਨੈ। ਅਨਗ ਕੋਠਰੀ ਬਹੁਤ ਭਾਤ ਕਰੀਆ, ਆਪ ਹੋਆ ਰਖਵਾਰਾ। ਜੈਸੇ ਮੈਲ ਰਾਖੀ ਤੈਸੇ ਰਹਿਣਾ, ਕਿਆ ਇਹੋ ਕਰੇ ਵੇਚਾਰਾ। ਜਿਨ ਕਿਛ ਕੀਆ ਸੋਈ ਜਾਨੈ, ਜਿਨ ਇਹ ਸਭ ਵਿਦ ਸਾਜੀ। ਕਹੋ ਨਾਨਕ ਪਰਮਪੁਰ ਸਵਾਮੀ, ਕੀਮਤ ਆਪਣੇ ਕਾਜੀ। ਗੌੜੀ ਮਹੱਲਾ ਪੰਜਵਾ, ਛੋੜ ਛੋੜ ਰੇ ਬਖਈਆ ਕੇ ਰਸੂਆ। ਉਰਜ ਰਿਹੋ ਰੇ ਬਾਵਰ ਗਾਵਰ, ਜਿਉਂ ਕਿਰਖੇ ਹਰਿਆਇਓ ਪਸੂਆ। ਰਹਾਓ ਜੋ ਜਾਣੇ ਤੂੰ ਆਪਣੇ ਕਾਜੈ, ਸੋ ਸੰਗ ਨਾ ਚਾਲੇ ਤੇਰੇ ਤਸੂਆ। ਨਾਂਗੋ ਆਇਓ ਨਾਂਗ ਸਿਧਾਸੀ, ਫੇਰ ਫਿਰਿਓ ਅਰਕਾਲ ਗ੍ਰਸੂਆ। ਪੇਖ ਪੇਖ ਰੇ ਕੁਸੰਬ ਕੀ ਲੀਲਾ, ਰਾਚ ਮਾਚ ਤਿਨਹੂੰ ਲਉ ਹਸੂਆ। ਛੀਜਿਤ ਡੋਰ ਦਿਨਸ ਅਰ ਰਹਿਣੀ, ਜੀ ਕੋ ਕਾਜ ਨਾ ਕੀਨੋ ਕਛੂਆ। ਕਰਤ ਕਰਤ ਇਵਹੀ ਵਰਧਾਨੋ, ਹਾਰਿਓ ਉਗਤੇ ਤਨ ਖਿਨ ਸੁਆ। ਜਿਉਂ ਮੋਹਿਓ ਉਨ ਮੋਹਨੀ ਬਾਲਾ, ਉਸਤੇ ਘਟੇ ਨਾਹੀਂ ਰੁਚ ਚਸੂਆ। ਜਗ ਐਸਾ ਮੋਹਿ ਗੁਰੇ ਦਿਖਾਇਓ, ਤੋ ਸਰਨ ਪਰਿਓ ਤਜ ਗਰਬਸੂਆ। ਮਾਰਗ ਪ੍ਰਭ ਕੋ ਸੰਤ ਬਤਾਇਓ, ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ। ਗੌੜੀ ਮਹੱਲਾ ਪੰਜਵਾਂ, ਤੁਝ ਬਿਨ ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਣ ਅਧਾਰਾ। ਰਹਾਓ ਅੰਤਰ ਕੀ ਵਿਦ ਤੁਮ ਹੀ ਜਾਨੀ, ਤੁਮ ਹੀ ਸਜਨ ਸੁਹੇਲੇ। ਸਰਬ ਸੁਖਾ ਮੈਂ ਤੁਝ ਤੇ ਪਾਏ, ਮੇਰੇ ਠਾਕੁਰ ਅਗਹ ਹੈ ਅਤੋਲੈ। ਵਰਣਨ ਸਾਕੋ ਤੁਮਰੇ ਰੰਗਾ, ਗੁਣ ਨਿਧਾਨ ਸੁਖਦਾਤੇ। ਅਗੰਮ ਗੋਚਰ ਪ੍ਰਭ ਅਵਿਨਾਸੀ, ਪੂਰੇ ਗੁਰ ਤੇ ਜਾਤੇ। ਭਰਮ ਪਉ ਕਾਟ ਕੀਏ ਨਹਿ ਕੇਵਲ, ਜਬ ਤੇ ਹਉਮੈ ਮਾਰੀ। ਜਨਮ ਮਰਨ ਕੋ ਚੂਕੋ ਸਹਿਸਾ, ਸਾਧ ਸੰਗਤ ਦਰਸਾਰੀ। ਚਰਨ ਪਖਾਰ ਕਰੋ ਗੁਰ ਸੇਵਾ, ਬਾਹਰ ਜਾਓ ਲਖਬਰੀਆ। ਜਿਹ ਪ੍ਰਸਾਦ ਇਹ ਭਾਉ ਜਲ ਤਰਿਆ, ਜਾਂ ਨਾਨਕ ਪ੍ਰੇ ਸੰਗ ਮਿਰਿਆ। ਗੌੜੀ ਮਹੱਲਾ ਪੰਜਵਾਂ।

ਸਿਵ ਸਿਵ ਕਰਤ ਸਗਲ ਕਰ ਜੋਰਾ ਸਰਬ ਮਾਇਆ ਠਾਕੁਰ ਤੇਰੀ ਦੋਹੀ ਪਤਿਤ ਪਾਵਨ ਠਾਕੁਰ ਨਾਮ ਤੁਮਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ਗੌੜੀ ਮਹੱਲਾ ਪੰਜਵਾਂ ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਰਹਾਓ ਅਨਕ ਜਨਮ ਬਹੁ ਜੋਨੀ ਭਰਮਿਆ ਬਹੁਰ ਬਹੁਰ ਦੁੱਖ ਪਾਇਆ ਤੁਮਰੇ ਕਿਰਪਾ ਤੇ ਮਾਨੁਖ ਦੇਹ ਪਾਈ ਹੈ ਦੇਹੋ ਦਰਸ ਹਰ ਰਾਇਆ ਸੋਈ ਹੋਆ ਜੋ ਤਿਸ ਭਾਣਾ ਅਵਰਨਾ ਕਿਨਹੀ ਕੀਤਾ ਤੁਮਰੇ ਭਾਣੇ ਭਰਮ ਮੋਹਿ ਮੋਹਿਆ ਜਾਗਤ ਨਾਹੀ ਸੂਤਾ ਬਿਨੋ ਸੁਨੋ ਤੁਮ ਪ੍ਰਾਣ ਪਤ ਪਿਆਰੇ ਕਿਰਪਾ ਨਿਤ ਦਏ ਆਲਾ ਰਾਖ ਲਿਓ ਪਿਤਾ ਪ੍ਰਭ ਮੇਰੇ ਅਨਾਥੈ ਕਰ ਪ੍ਰਤਿਪਾਲਾ ਜਿਸਨੂੰ ਤੁਮੇ ਦਿਖਾਇਓ ਦਰਸ਼ਨ ਸਾਧ ਸੰਗਤ ਕਹਿ ਪਾ

ਸਹਿਜ ਆਨੰਦ ਤਿਨਾ ਸੰਗ ਉਨ ਸੰਸਰ ਅਵਰਨ ਦਾਤੇ ਜਗਤ ਉਧਾਰਨ ਸੇਈ ਆਏ ਜੋ ਜਨ ਦਰਸ ਪਿਆਸਾ ਉਨਕੀ ਸਰਨ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾਂ ਕੈ ਚਰਨ ਪਰੋਤਾ ਜੀਵਾ ਜਨ ਕੈ ਸੰਗ ਨਿਹਾਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜ ਜੋਵਨ ਅਵਧ ਜੋ ਦੀਸੈ ਸਭ ਕਿਛ ਯੁਗ ਮੈਂ ਘਟਿਆ ਨਾਮ ਨਿਧਾਨ ਸਦ ਨਵਤਨ ਨਿਰਮਲ ਏ ਨਾਨਕ ਹਰ ਤਨ ਖਾਟਿਆ ਗੌੜੀ ਮਹੱਲਾ ਪੰਜਵਾਂ ਜੋਗ ਜੁਗ ਸੁਨ ਆਇਓ ਗੁਰ ਤੇ ਮੋਕੋ ਸਤਿਗੁਰ ਸ਼ਬਦ ਬੁਝਾਇਓ ਰਹਾਉ ਨੌ ਖੰਡ ਪ੍ਰੀਤਮੀ ਸਤਨ ਮੈਂ ਰਵਿਆ ਨਿਮਖ ਨਿਮ ਨਮਸਕਾਰਾ ਦੇਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰਾ ਪੰਜ ਚਿਲੇ ਮਿਲ ਪਏ ਇਕੱਤਰਾ ਏਕਸ ਕਹਿ ਵਸ ਕੀਏ ਦਸ ਬੈ ਰਾਗਣ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ਭਰਮ ਜਰਾਏ ਚਰਾਈ ਬਿਭੂਤਾ ਪੰਥ ਏਕ ਕਰ ਪੇਖਿਆ ਸਹਿਜ ਸੂਖ ਸੋ ਕਿਨਹੀ ਭੁਗਤਾ ਜੋ ਠਾਕੁਰ ਮਸਤਕ ਲੇਖਿਆ ਜੈ ਪਉ ਨਾਹੀ ਤਹਾਂ ਆਸਨ ਬਾਧਿਓ ਸਿੰਘੀ ਅਨਹਤ ਬਾਨੀ ਤਤ ਵਿਚਾਰ ਡੰਡਾ ਕਰ ਰਾਖਿਓ ਜੁਗਤ ਨਾਮ ਮਨ ਭਾਨੀ ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪੱਗ ਚਾਟੈ ਗੌੜੀ ਮਹੱਲਾ ਪੰਜਵਾਂ

ਗੁਰ ਸ਼ਬਦ ਦੀਪਕ ਪਰਗਾਸਾ, ਭਰਮ ਕੀ ਜਾਲੀ ਤਾਂ ਕੀ ਕਾਟੀ, ਜਾ ਕੋ ਸਾਧ ਸੰਗਤ ਵਿਸਵਾਸਾ, ਤਾਰਿਲੇ ਭਵਜਲ ਤਾਰੂ ਬਿਖੜਾ, ਬੋਹਿਤ ਸਾਧੂ ਸੰਗਾ, ਪੂਰਨ ਹੋਈ ਮਨ ਕੀ ਆਸਾ, ਗੁਰ ਭੇਟਿਓ ਹਰ ਰੰਗਾ, ਨਾਮ ਖਜ਼ਾਨਾ ਭਗਤੀ ਪਾਇਆ, ਮਨ ਤਨ ਤ੍ਰਿਪਤ ਅਗਾਏ,

ਠਕਰੈ ਮੋਹਿਨਾਥ ਸਰਨ ਪ੍ਰਭ ਤੋਰੀ ਅੰਧ ਕੂਬ ਮੈਂ ਹਾਥ ਦੇ ਰਾਖੋ ਕਛੂ ਸਿਆਨਬ ਉਕਤ ਨਾ ਮੋਰੀ ਰਾਹਾਓ ਕਨਕ ਰਾਵਣ ਸਭ ਕਿਛ ਤੁਮ ਹੀ ਤੁਮ ਸਮਰੱਥ ਨਾਹੀ ਅਨ ਹੋਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਸੀ ਸੇਵਕ ਜਿਨ ਭਾਗ ਮਥੋਰੀ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਊਤ ਪੂਤ ਭਗਤਨ ਸੰਗ ਜੋਰੀ ਪ੍ਰਿਓ ਪ੍ਰਿਓ ਨਾਮ ਤੇਰਾ ਦਰਸ਼ਨ ਚਾਹੇ ਜੈਸੇ ਦ੍ਰਿਸ਼ਟ ਹੋਏ ਚੰਦ ਚਕੋਰੀ ਰਾਮ ਸੰਤ ਮੈਂ ਭੇਦ ਕਿਛ ਨਾਹੀ ਏਕ ਜਨ ਕਹੀ ਮੈਂ ਲਾਖ ਕਰੋਰੀ ਜਾਂ ਕਹਿ ਹੀਏ ਪ੍ਰਗਟ ਪ੍ਰਭ ਹੋਆ ਅੰਦਨ ਕੀਰਤਨ ਰਸਨ ਰਮੋਰੀ ਤੁਮ ਸਮਰੱਥ ਅਪਾਰ ਅਤੂਚੇ ਸੁਖ ਦਾਤੇ ਪ੍ਰਭ ਪ੍ਰਾਣ ਅਧੋਰੀ ਨਾਨਕ ਕੋ ਪ੍ਰਭ ਕੀਜੈ ਕਿਰਪਾ ਉਨ ਸੰਤਨ ਕੇ ਸੰਗ ਸੰਗੋਰੀ ਗੌੜੀ ਮਹੱਲਾ ਪੰਜਵਾਂ ਤੁਮ ਹਰ ਸੇਤੀ ਰਾਤੇ ਸੰਤ ਹੋ ਨਿਭਾਏ ਲਿਓ ਮੋਕੋ ਪੁਰਖ ਬਿਦਾਤੇ ਓੜ ਪਚਾਵੋ ਦਾਤੇ ਰਹਾਓ ਤੁਮਰਾ ਮਰਮ ਤੁਮ ਹੀ ਜਾਣਿਆ ਤੁਮ ਪੂਰਨ ਪੁਰਖ ਬਿਦਾਤੇ ਰਾਖੋ ਸਰਨ ਅਨਾਥ ਦੀਨ ਕਉ ਕਰੋ ਹਮਾਰੀ ਗਾਤੇ ਤਰਨ ਸਾਗਰ ਬੋਹਿਤ ਚਰਨ ਤੁਮਾਰੇ ਤੁਮ ਜਾਨੋ ਆਪਣੀ ਭਾਤੇ ਕਰ ਕਿਰਪਾ ਜਿਸ ਰਾਖੋ ਸੰਗੈ ਤੇ ਤੇ ਪਾਰ ਪਰਾਤੇ ਈਤ ਊਤ ਪ੍ਰਭ ਤੁਮ ਸਮਰੱਥਾ ਸਭ ਕਿਛ ਤੁਮਰੇ ਹਾਥੇ ਐਸਾ ਨਿਧਾਨ ਦਿਓ ਮੋਕੋ ਹਰ ਜਨ ਚਲੇ ਹਮਾਰੇ ਸਾਥੇ ਨਿਰਗੁਣਿਆਰੇ ਕੋ ਗੁਣ ਕੀਜੇ ਹਰ ਨਾਮ ਮੇਰਾ ਮਨ ਜਾਪੈ ਸੰਤ ਪ੍ਰਸਾਦ ਨਾਨਕ ਹਰ ਭੇਟੇ ਮਨ ਤਨ ਸੀਤਲ ਧਰਾਪੈ ਗੌੜੀ ਮਹੱਲਾ ਪੰਜਵਾਂ ਸਹਿਜ ਸਮਾਇਓ ਦੇਵ ਮੋਕੋ ਸਤਿਗੁਰ ਭਏ ਮੋਕੋ ਅਚਰ ਗੁਰਹਿ ਦਿਖਾਇਓ ਮੋਕੋ ਸਤਿਗੁਰ ਭਏ।

ਅਚਰਜ ਗੁਰੇ ਦਿਖਾਇਓ, ਭਇਓ ਪ੍ਰਗਾਸ ਸਰਬ ਉਜਿਆਰਾ, ਗੁਰ ਗਿਆਨ ਮਨੈ ਪ੍ਰਗਟਾਇਓ, ਅੰਮ੍ਰਿਤ ਨਾਮ ਪੀਓ ਮਨ ਤ੍ਰਿਪਤਿਆ, ਅਨਪੈ ਠਹਿਰਾਇਓ, ਮਾਨ ਆਗਿਆ ਸਰਬ ਸੁਖ ਪਾਏ, ਦੁਖੋਂ ਠਾਉ ਗਵਾਇਓ, ਜੋ ਸੁਪ੍ਰਸੰਨ ਭਏ ਪ੍ਰਭ ਠਾਕੁਰ, ਸਭ ਆਨੰਦ ਰੂਪ ਦਿਖਾਇਓ, ਨਾ ਕਿਛ ਆਵਤ ਨਾ ਕਿਛ ਜਾਵਤ, ਸਭ ਖੇਲ ਕੀਓ ਹਰ ਰਾਇਓ, ਕਹੋ ਨਾਨਕ ਅਗੰਮ ਅਗੰਮ ਹੈ, ਠਾਕੁਰ ਭਗਤ ਟੇਕ ਹਰ ਨਾਇਓ, ਗੌੜੀ ਮਹੱਲਾ ਪੰਜਵਾਂ, ਪਾਰ ਬ੍ਰਹਮ ਪੂਰਨ ਪਰਮੇ

ਜਾਗੋ ਹਰ ਜਨ ਹੁਕਮ ਬੂਝ ਸੁਖ ਪਾਈਏ ਰੇ ਜੋ ਪ੍ਰਭ ਕਰੈ ਸੋਈ ਪਲ ਮਾਨੋ ਸੁਖ ਦੁੱਖ ਉਹੀ ਧਿਆਈਐ ਰੇ ਕੋਠ ਪਤਿਤ ਉਧਾਰੇ ਖਿਨਮੈ ਕਰਤੇ ਬਾਰ ਨ ਲਾਗੇ ਰੇ ਦੀਨ ਦਰ ਦੁਖ ਭੰਜਨ ਸੁਆਮੀ ਜਿਸ ਭਾਵੈ ਤਿਸੇ ਨਿਵਾਜੇ ਰੇ ਸਭ ਕੋ ਮਾਤ ਪਿਤਾ ਪ੍ਰਤਿਪਾਲਕ ਜੀ ਪ੍ਰਾਣ ਸੁਖ ਸਾਗਰ ਰੇ ਦੇਂਦੇ ਤੋਟ ਨਾਹੀਂ ਤਿਸ ਕਰਤੇ ਪੂਰਨ ਰਹੋ ਰਤਨਾਗਰ ਰੇ ਜਾਚਕ ਜਾਚੇ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਨਾਈ ਜਾਂ ਤੇ ਬ੍ਰਿਥਾ ਨ ਕੋਈ ਰੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਬੂ ਨ ਮਨੋ ਮਨਹੋਂ ਵਿਸਾਰੇ ਹਰ ਹਰ ਕਬੂ ਨ ਮਨਹੋਂ ਵਿਸਾਰੇ ਈਹਾਂ ਊਹਾਂ ਸਰਬ ਸੁਖ ਦਾਤਾ ਸਗਲ ਘਟਾ ਪ੍ਰਤਿਪਾਰੇ ਰਹਾਓ ਮਹਾਂ ਕਸ਼ਟ ਕਾਟੇ ਖਿਨ ਪੀਤਰ ਰਸਨਾ ਨਾਮ ਚਿਤਾਰੇ ਸੀਤਲ ਸ਼ਾਂਤ ਸੁਖ ਹਰ ਸਰਨੀ ਜਲਤੀ ਅਗਨ ਨਿਵਾਰੇ ਗਰਭ ਕੁੰਡ ਨਰਕ ਤੇ ਰੱਖੈ।

ਅਗੰਮ ਅਪਾਰੇ ਗੁਣ ਗਾਵਦ ਧਿਆਵਦ ਸੁਖ ਸਾਗਰ ਜੂਏ ਜਨਮ ਨਾ ਹਾਰੇ ਕਾਮ ਕ੍ਰੋਧ ਲੋਭ ਮੋਹਿ ਮਨ ਲੀਨੋ ਨਿਰਗੁਣ ਕੇ ਦਾ ਤਾਰੇ ਕਰ ਕਿਰਪਾ ਆਪਣੋ ਨਾਮ ਦੀਜੈ ਨਾਨਕ ਸਾਧ ਬਲਿਹਾਰੇ ਰਾਗ ਗੌੜੀ ਚੇਤੀ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸੁਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਏ ਰਤਨ ਮੋਲਕ ਸਾਧ ਸੰਗਤ ਜਪ ਇੱਕ ਖਿਨਾ ਰਹਾਓ ਸੁਤ ਸੰਪਦ ਬਨਤਾ ਬਿਨੋਦ ਛੋੜ ਗਏ ਬੋ ਲੋਗ ਭੋਗ ਹੈਵਰ ਗੈਵਰ ਰਾਜ ਰੰਗ ਤਿਆਗ ਚੱਲਿਓ ਹੇ ਮੂੜ ਨੰਗ ਚੂਆ ਚੰਦਨ ਦੇਹੇ ਫੂਲਿਆ ਸੋ ਤਨ ਤਰ ਸੰਗ ਰੂਲਿਆ ਮੋਹੇ ਮੋਹਿਆ ਜਾਣੈ ਦੂਰ ਹੈ ਕਹੋ ਨਾਨਕ ਸਦਾ ਹਦੂਰ ਹੈ ਗੌੜੀ ਮਹੱਲਾ ਪੰਜਵਾਂ ਮਨ ਤਰ ਤਰਬੈ ਹਰ ਨਾਮ ਨੋ ਸਾਗਰ ਲਹਿਰ ਸੰਸਾ ਸੰਸਾਰ ਗੁਰ ਬੋਹਿਤ ਪਾਰ ਗਰਾਮ ਨੋ ਰਹਾਓ ਕਲ ਕਾਲਖ ਅੰਧਿਆਰੀਆ ਗੁਰ ਗਿਆਨ ਦੀਪਕ ਉਜਿਆਰੀਆ ਬਿਖ ਬਿਖਿਆ ਪਸਰੀ ਅਤਕਨੀ ਉਬਰੇ ਜਪ ਜਪ ਹਰ ਗੁਣੀ ਮਤਵਾਰੋ ਮਾਇਆ ਸੋਇਆ ਗੁਰ ਭੇਟਤ ਭਰਮ ਪਾਉ ਖੋਇਆ

ਕਹਾਉ, ਅਨਕ ਜੁਗਤ ਨਹੀਂ ਪਾਇਆ, ਗੁਰ ਚਾਕਰ ਲੈ ਲਾਇਆ, ਮਾਰੇ ਪੰਚ ਵਿਖਾਦੀਆ, ਗੁਰ ਕਿਰਪਾ ਤੇ ਦਲ ਸਾਧਿਆ, ਬਖਸੀਸ ਵਜੋ ਮਿਲ ਏਕ ਨਾਮ, ਸੂਖ ਸਹਿਜ ਆਨੰਦ ਬਿਸਰਾਮ, ਪ੍ਰਭ ਕੇ ਚਾਕਰ ਸੇਪ ਲੈ, ਨਾਨਕ ਤਿੰਨ ਮੁਖ ਊਜਲੇ, ਗੌੜੀ ਮਹੱਲਾ ਪੰਜਵਾ, ਜੀਰੇ ਉਲਾ ਨਾਮ ਕਾ, ਅਵਰਜ ਕਰਨ ਕਰਾਵਣੋ, ਤਿੰਨ ਮੈਂ ਭਾਉ ਹੈ ਜਾਮ ਕਾ ਰਹਾਉ, ਹਵਰ ਯਤਨ ਨਹੀਂ ਪਾਈਐ, ਵੱਡੇ ਭਾਗ ਹਰ ਧਿਆਈਐ, ਲਾਖ ਹਿਕਮਤੀ ਜਾਨੀਐ, ਆਗੈ ਤਿਲ ਨਹੀਂ ਮਾਨੀਐ, ਅਹੁਬਦ

ਕੌੜੀ ਮਹੱਲਾ ਪੰਜਵਾਂ। ਵਾਰਨੈ ਬਲਿਹਾਰਨੈ ਲੱਖ ਬਰੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਧਰਿਆ ਰਹਾਓ। ਕਰਨ ਕਰਾਵਣ ਤੂੰ ਹੀ ਏਕ, ਜੀ ਜੰਤ ਕੀ ਤੂੰ ਹੀ ਟੇਕ, ਰਾਜ ਯੋਨ ਪ੍ਰਭ ਤੂੰ ਤਨੀ, ਤੂੰ ਨਿਰਗੁਣ ਤੂੰ ਸਰਗੁਣੀ, ਈਹਾ ਉਹਾਂ ਤੁਮ ਰਖੈ, ਗੁਰ ਕਿਰਪਾ ਤੇ ਕੂ ਲਖੈ, ਅੰਤਰ ਜਾਮੀ ਪ੍ਰਭ ਸੁਜਾਨ, ਨਾਨਕ ਤਕੀਆ ਤੂੰ ਹੀ ਤਾਣ। ਗੌੜੀ ਮਹੱਲਾ ਪੰਜਵਾਂ। ਹਰ ਹਰ ਹਰ ਆਰਾਧੀਐ, ਸੰਤ ਸੰਗ ਹਰ ਮਨ ਵਸੈ, ਭਰਮ ਪਉ ਸਾਦੀਐ ਰਹਾਉ, ਵੇਦ ਪ੍ਰਾਣ ਸਿਮਰਤ ਪਨੈ, ਸਭ ਊਚ ਬਿਰਾਜਿਤ ਜਨ ਸੁਨੈ, ਸਗਲ ਅਸਥਾਨ ਪੈ ਪੀਤ ਚੀਨ, ਰਾਮ ਸੇਵਕ ਪੈ ਰਹਿਤ ਕੀਨ, ਲੱਖ ਚੌਰਾਸੀ ਹੀ ਜੋਨ ਫਿਰੈ, ਗੋਬਿੰਦ ਲੋਕ ਨਹੀਂ ਜਨਮ ਮਰੈ, ਬਲ ਬੁੱਧ ਸਿਆਣਪ ਹੋਮੈ ਰਹੀ, ਹਰ ਸਾਧ ਸਰਣ ਨਾਨਕ ਗਹੀ। ਗੌੜੀ ਮਹੱਲਾ ਪੰਜਵਾਂ। ਮਨ ਰਾਮ ਨਾਮ ਗੁਣ ਗਾਈਐ, ਨੀਤ ਨੀਤ ਹਰ ਸੇਵੀਐ, ਸਾਸ ਸਾਸ ਹਰ ਧਿਆਈਐ ਰਹਾਉ, ਸੰਤ ਸੰਗ ਹਰ ਮਨ ਵਸੈ, ਦੁੱਖ ਦਰਦ ਅਨੇਰਾ ਭ੍ਰਮ ਨਸੈ, ਸੰਤ ਪ੍ਰਸਾਦ ਹਰ ਜਾਪੀਐ, ਸੋ ਜਨ ਦੁੱਖ ਨਾ ਵਿਆਪੀਐ, ਜਾ ਕੋ ਗੁਰ ਹਰ ਮੰਤਰ ਦੇ, ਸੋ ਉਬਰਿਆ ਮਾਇਆ ਅਗਨ ਤੇ, ਨਾਨਕੋ ਪ੍ਰਭ ਮਾਇਆ ਕਰ, ਮੇਰੇ ਮਨ ਤਨ ਵਾਸੈ ਨਾਮ ਹਰ। ਗੌੜੀ ਮਹੱਲਾ ਪੰਜਵਾਂ। ਰਸਨਾ ਜਪੀਏ ਏਕ ਨਾਮ, ਈਹਾਂ ਸੁਖ ਆਨੰਦ ਕਨਾ, ਆਗੈ ਜੀ ਕੈ ਸੰਗ ਕਾਮ ਰਹਾਉ, ਕਟੀਏ ਤੇਰਾ ਅਹੰ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਯੋਗ, ਹਰ ਰਸ ਜਿਨ ਜਨ ਚਾਖਿਆ, ਤਾਂ ਕੀ ਤ੍ਰਿਸ਼ਨਾ ਲਾਥੀਆ, ਹਰ ਬਿਸਰਾਮ ਨਿਧ ਪਾਇਆ, ਸੋ ਬਹੁਰ ਨਾ ਕਤ ਹੀ ਧਾਇਆ, ਹਰ ਹਰ ਨਾਮ ਜਾਂ ਕੋ ਗੁਰਦੀਆ, ਨਾਨਕ ਤਾਂ ਕਾ ਭਉ ਗਇਆ। ਗੌੜੀ ਮਹੱਲਾ ਪੰਜਵਾਂ। ਜਾਂ ਕੋ ਬਿਸਰੇ ਰਾਮ ਨਾਮ, ਤਾਹੂ ਕੋ ਪੀਰ, ਸਾਧ ਸੰਗਤ ਮਿਲ ਹਰ ਰਵੈ, ਸੇ ਗੁਣੀ ਗਹੀਰ ਰਹਾਉ, ਜਾਂ ਕੋ ਗੁਰਮੁਖ ਹਿਰਦੇ ਬੁੱਧ, ਤਾਂ ਕਹਿ ਕਰ ਤਲ ਨਵ ਨਿਧ ਸਿੱਧ, ਜੋ ਜਾਣੇ ਹਰ ਪ੍ਰਵਤਨੀ, ਕਿਛ ਨਾਹੀ ਤਾਂ ਕਹਿ ਕਮੀ, ਕਰਨੇ ਹਾਰ ਪਛਾਣਿਆ, ਸਰਵ ਸੁਖ ਰੰਗ ਮਾਨਿਆ, ਹਰ ਤਨ ਜਾ ਕੇ ਗ੍ਰਹਿ ਵਸੈ, ਕਹੋ ਨਾਨਕ ਤਿਨ ਸੰਗ ਦੁਖ ਨਸੈ। ਗੌੜੀ ਮਹੱਲਾ ਪੰਜਵਾਂ। ਗਰਬੜੋ ਮੂਲ ਇਤਨੋ, ਰਹਿਣ ਨਹੀਂ ਗੋ ਕੀਤਨੋ, ਰਹਾਓ ਬਿਵਰਜਤ ਬੇਦ ਸੰਤਨਾ, ਉਹ ਸਿਓ ਰੇ ਹਿਤਨੋ, ਹਾਰ ਜੁਆਰ ਜੁਆ ਬਿਦੇ ਇੰਦਰੀ ਬਸ।

ਕੌੜੀ ਮਹੱਲਾ ਪੰਜਵਾਂ ਮੋਹਿ ਦਾਸਰੂ ਠਾਕੁਰ ਕਉ ਧਾਨ ਪ੍ਰਭ ਕਾ ਖਾਨਾ ਰਹਾਉ ਐਸੋ ਹੈਰੇ ਖਸਮ ਮਾਰਾ ਖਿਨਮੇ ਸਾਜ ਸਵਾਰਨ ਹਾਰਾ ਕਾਮ ਕਰੀ ਜੇ ਠਾਕੁਰ ਭਾਵਾ ਗੀਤ ਚਰਿਤ ਪ੍ਰਭ ਕੇ ਗੁਣ ਗਾਵਾ।

ਪੰਜਵਾਂ ਗੌੜੀ ਮਹੱਲਾ ਨੌਵਾਂ ਸਾਧੋ ਰਚਨਾ ਰਾਮ ਬਨਾਈ ਇੱਕ ਬਿਨਸੈ ਇੱਕ ਹਥਰ ਮਨ ਅਚਰਜ ਲਖਿਓ ਨਾ ਜਾਈ ਰਹਾਉ ਕਾਮ ਕ੍ਰੋਧ ਮੋਹ ਬਸ ਪੁਰਾਣੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਪਨਾ ਰਹਿ ਨਾਈ ਜੋ ਦੀਸੈ ਸੋ ਸਗਲ ਬਿਨਾਸੈ ਜੋ ਬਹਾਦਰ ਕੀ ਛਾਈ ਜਨ ਨਾਨਕ ਜਗ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ਗੌੜੀ ਮਹੱਲਾ ਨੌਵਾਂ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੈ ਐਨ ਸਮਗਨ ਰਹਿ ਮਾਇਆ ਮੈਂ ਕਹੁ ਕੈਸੇ ਗੁਣ ਗਾਵੈ ਰਹਾਉ ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪ ਬੰਧਾਵੈ ਮ੍ਰਿਗ ਤ੍ਰਿਸ਼ਨਾ ਜੋ ਝੂਠੋ ਇਹੋ ਜਗ ਤਾ ਦੇਖ ਤਾ ਸਿਉਟ ਧਾਵੈ ਭਗਤ ਮੁਗਤ ਕਾ ਕਾਰਨ ਸੁਆਮੀ ਮੂੜ ਤਾਹੇ ਬਿਸਰਾਵੈ ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੈ ਗੌੜੀ ਮੁਹੱਲਾ ਨੌਵਾਂ ਸਾਧੂ ਇਹ ਮਨ ਗਹਿਓ ਨਾ ਜਾਈ ਚਾਂਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਤੇ ਥਿਰ ਨਾ ਰਹਾਈ ਰਹਾਉ ਕਠਿਨ ਕ੍ਰੋਧ ਘਟ ਹੀ ਕੇ ਭੀਤਰ ਜੈ ਸਦ ਸਭ ਬਿਸਰਾਈ ਰਤਨ ਗਿਆਨ ਸਭ ਕੋ ਹਿਰਲੀਨਾ ਤਾਸਿਓ ਕਛ ਨਾ ਬਸਾਈ ਜੋਗੀ ਯਤਨ ਕਰਤ ਸਭ ਹਾਰੇ ਗੁਨੀ ਰਹੇ ਗੁਣ ਗਾਈ ਜਨ ਨਾਨਕ ਹਰ ਭਏ ਦਿਆਲਾ ਤੋ ਸਭ ਬਿਦ ਬਨ ਆਈ ਗੌੜੀ ਮੁਹੱਲਾ ਨੌਵਾਂ ਸਾਧੋ ਗੋਬਿੰਦ ਕਾ ਗੁਣ ਗਾਵੋ ਸਾਧੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਏ ਗਵਾਵੋ ਰਹਾਉ ਪਤਤ ਪਨੀਤ ਦੀਨ ਬੰਧ ਹਰ ਸਰਨ ਤਾਹੇ ਤੁਮ ਆਵੋ ਗਜ ਕੋ ਤ੍ਰਾਸ ਮਿਟਿਓ ਜੈ ਸਿਮਰਤ ਤੁਮ ਕਾਹੇ ਬਿਸਰਾਵੋ ਤਜ ਅਭਿਮਾਨ ਮੋਹ ਮਾਇਆ ਪੁੰਨ ਭਜਨ ਰਾਮ ਚਿਤ ਲਾਵੋ ਨਾਨਕ ਕਹਿਤ ਮੁਕਤ ਪਾਂਥੇ ਹੋ ਗੁਰਮ ਖੋਏ ਤੂੰ ਪਾਵੋ ਗੌੜੀ ਮੁਹੱਲਾ ਨੌਵਾਂ ਪਉ ਮਾਈ ਭੁੱਲਿਓ ਮਨ ਸਮਝਾਵੈ ਵੇਦ ਪੁਰਾਨ ਸਾਧ ਮਗ ਸੁਨ ਕਰ ਨਿਮਕ ਨਹਰ ਗੁਣ ਗਾਵੈ ਰਹਾਉ ਦੁਰਲਭ ਦੇਹ ਪਾਹੇ ਮਾਨਸ ਕੀ ਬਿਰਥਾ ਜਨਮ ਸਰਾਵੈ ਮਾਇਆ ਮੋਹ ਮਹਾ ਸੰਕਟ ਬਨ ਤਾਸਿਉ ਰੁਚ ਉਪਜਾਵੈ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਸਿਉ ਨਿਹੋ ਨਾ ਲਾਵੈ ਨਾਨਕ ਮੁਕਤ ਤਾਹੇ ਤੁਮ ਮਾਨੋ ਜੈ ਘਟ ਰਾਮ ਸਮਾਵੈ ਗੌੜੀ ਮੁਹੱਲਾ ਨੌਵਾਂ ਸਾਧੋ ਰਾਮ ਸਰਨ ਬਿਸਰਾਮਾ ਵੇਦ ਪ੍ਰਾਨ ਪੜੇ ਕੋ ਇਹੋ ਗੁਣ ਸਿਮਰੇ ਹਰ ਕੋ ਨਾਮਾ ਰਹਾਉ ਲੋਭ ਮੋਹ ਮਾਇਆ ਮਮਤਾ ਪੁੰਨ ਓ ਬਿਖਿਨ ਕੀ ਸੇਵਾ ਹਰ ਖਸੋਗ ਪਰਸੇ ਜੈ ਨਾਹਨ ਸੋ ਮੂਰਤ ਹੈ ਦੇਵਾ ਸੁਰਗ ਨਰਕ ਅੰਮ੍ਰਿਤ ਬਹਿਕੇ ਸਭ ਤਿਉ ਕੰਚਨ ਅਰ ਪੈਸਾ ਔਸਤ ਨਿੰਦਾ ਇਹ ਸਮਝਾ ਕੈ ਲੋਭ ਮੋਹ ਫੁਨ ਤੈਸਾ ਦੁਖ ਸੁਖ ਇਹ ਬਾਤੇ ਜੈ ਨਾਹਨ ਤੈ ਤੁਮ ਜਾਨੋ ਗਿਆਨੀ ਨਾਨਕ ਮੁਕਤ ਤਾਹੇ ਤੁਮ ਮਾਨੋ ਇਹ ਬਿਦ ਕੋ ਜੋ ਪ੍ਰਾਨੀ ਗੌੜੀ ਮੁਹੱਲਾ ਨੌਵਾਂ ਮਨ ਰੇ ਕਹਾ ਭਿਓ ਤੈ ਬੋਰਾ ਐਨ ਸਿਉਧ ਘਟੇ ਨਹੀਂ ਜਾਣੈ ਭਇਓ ਲੋਭ ਸੰਘੌਰਾ ਰਹਾਉ ਜੋ ਤਨ ਤੇ ਆਪਣੋ ਕਰ ਮਾਨਿਓ ਹਰ ਸੁੰਦਰ ਗ੍ਰਹਿ ਨਾਰੀ ਇਨਮੇ ਕਛ ਤੇ ਰੋਰੇ ਨਾਹਨ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੈ ਹਾਰਿਓ ਗੋਬਿੰਦ ਗਤ ਨਹੀਂ ਜਾਣੀ ਨਿਮਖ ਨਲੀਨ ਭਇਓ ਚਰਨਰ ਸਿਉ ਬਿਰਥਾ ਔ ਦਿਸਰਾਨੀ ਕਹੁ ਨਾਨਕ ਸੋਈ ਨਰ ਸੁਖੀਆ ਰਾਮ ਨਾਮ ਗੁਣ ਗਾਵੈ ਔਰ ਸਗਲ ਜਗ ਮਾਇਆ ਮੋਹਿਆ ਨਿਰਭੈ ਪਦ ਨਹੀਂ ਪਾਵੈ ਗੌੜੀ ਮੁਹੱਲਾ ਨੌਵਾਂ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਿਆਲ ਸਗਲ ਭੈ ਭੰਜਨ ਸਰਨ ਤਾਹੇ ਤੁਮ ਪਰ ਰੇ ਰਹਾਉ ਵੇਦ ਪੁਰਾਨ ਜਾਸ ਗੁਣ ਗਾਵਤ ਤਾਕੋ ਨਾਮ ਹੀਏ ਮੋਹ ਧਰ ਰਹਿ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ
मानस देह बोहर न पावै कछु अपाओ मुक्त का कर रे। नानक कहत गाए करुणा मै भव सागर कै पार उतर रे। राग गौड़ी अष्टपदिया मोहल्ला पहला गौड़ी गुआरेरी एक ओंकार सतनाम करता पुरख गुर प्रसाद। निद सैद निर्मल नाम विचार पूर्ण पूर रहया बेखमार त्रिकुटी छूटी बिमल मझार गुर की मत जी आई कार। इन बिद राम रमत मन मानिया ज्ञान अंजन गुर शब्द पछानिया रहाओ। एक सुख मानिया सहज मिलाया निर्मल बाणी भरम चकाया लाल पैग सूहा रंग माया नदर पई बिख ठाक रहाया। उल्ट पई जीवत मर जागया शब्द रवे मन हर सिव लागया रस संग्रह बिख पर हर त्यागया भाए बसे जम का पौ भागया। साध रहे बादंग अहंकारा चित हर सिव राता हुक्म अपारा जात रहे पत के आचारा दृढ़ पई सुख आत्म तारा। तुझ बिन कोए न देखो मीत किस सेवो किस देवो चीत किस पूछो किस लागो पाए किस उपदेश रहा लेव लाए। गुर सीवी गुर लागो पाए भगत करी राचो हर नाए सिख्या दीख्या भोजन पाओ हुक्म संजोगी निज घर जाओ। गर्भ गतं सुख आत्म ध्याना जोत पई ज्योति माहे समाना लिखत मिटे नहीं शब्द निशाना करता करना करता जाना न पंडित न चतर सियाना न भूलो न परम भुलाना कथो न कथनी हुक्म पछाना नानक गुरमुख सहज समाना गौड़ी गुआरेरी मोहल्ला पहला। मन कुंचर काया उद्यान गौर अंकस सच शब्द निशान राज द्वारे सोभ सो मन चतराई नह चीनिया जाए बिन मारे क्यों कीमत पाए रहाओ। कर्म अमृत तस्कर ले नन्ना कार न कोय करे राख आप वड्याई दे। नील अनिल अग्नि कठाई जल निवरी गुर बूज बुझाई मन दे लिया रहस गुण गाय। जैसा कर बाहर सो तैसा बैस गुफा में आखो कैसा सागर डूगर निरग पौ ऐसा। मुए को कह मारे कौन निडरे को कैसा डर कवन शब्द पछाने तीने पौन। जिन कहया तिन कहन वखानिया जिन बूझिया तिन सहज पछानिया देख विचार मेरा मन मानिया। तीरत सूरत मुक्तिक नाई तही निरंजन रहा समाई निज कर व्याप रहा निज ठाई। औतत करे केते मन प्रीत तन मन सूचै साच सोचीत नानक हर भज नीता नीत गौड़ी गुआरेरी मोहल्ला पहला। ना मन मरै ना कार्ज होए मन वस दूता दुरमत दोए मन माने गुरते एक होए। निर्गुण राम गुणे वस होए आप निवार बिचारे सोए रहाओ। मन भूलो बोचते बेकार मन भूलो बोचित विकार मन भूलो सरिया व्यापार मन माने हर एक अंकार। मन भूलो माया कर जाए काम बरुदो रह न ठाए हर भज प्राणी रसन रसाए। हैवर गैवर कंचन सोत नारी बो चिंता पिड़ चालै हारी जुवे खेलन काची सारी। संपो सांची पै विकार हर खसोक उबे दरबार सुख सहजे जप हृदय मुरार। नदर करे ता मेल मलाए गुण संग्रह अवगुण शब्द जलाए गुरमुख नाम पदार्थ पाए। बिन नावे सब दुख निवास मन मुख मूड माया चितवास गुरमुख ज्ञान तुर कर्म लिखियास। मन चंचल तावत फन तावै साचे सूचे मैल ना पावै नानक गुरमुख हर गुण गावै गौड़ी गुआरेरी मोहल्ला पहला। ओ मैं करत्या नै सुख होए मन मत झूठी सच्चा सोए सकल बिगूते पावे दोए सो कमावे तुर लिखिया होए। ऐसा जग देख्या जुवारी सब सुख मांगे नाम बिसारी रहाओ। अदहट दिसे ता कहया जाए बिन देखे कहना बिरथा जाए गुरमुख दिसे सह सुपाए सेवा सुरत एक लेव लाए। सुख मांगत दुख आगल होए सगले विकारी हार परोए एक बिना झूठे मुक्त न होए कर करता देखै सोए।
ਤ੍ਰਿਸ਼ਨਾ ਅਗਨਾ ਸ਼ਬਦ ਬਜਾਏ, ਦੂਜਾ ਭਰਮ ਸਹਿ ਸੁਪਾਏ, ਗੁਰਮਤੀ ਨਾਮ ਹਿਰਦੈ ਵਸਾਏ, ਸਾਚੀ ਬਾਣੀ ਹਰ ਗੁਣ ਗਾਏ। ਤਨ ਮੈਂ ਸਾਚੋ ਗੁਰਮੁਖ ਭਾਓ, ਨਾ ਬਿਨਾ ਨਾਹੀ ਨਿਜ ਠਾਓ, ਪ੍ਰੇਮ ਪਰਾਇਣ ਪ੍ਰੀਤਮ ਰਾਓ, ਨਦਰ ਕਰੇ ਤਾਂ ਬੂਝੈ ਨਾਓ। ਮਾਇਆ ਮੋਹ ਸਰਬ ਜੰਜਾਲਾ, ਮਨ ਮੁਕ ਚੀਲ ਕਛਿਤ ਬਿਕਰਾਲਾ, ਸਤਿਗੁਰ ਸੇਵੇ ਚੁੱਕੇ ਜੰਜਾਲਾ, ਅੰਮ੍ਰਿਤ ਨਾਮ ਸਦਾ ਸੁਖ ਨਾਲਾ। ਗੁਰਮੁਖ ਬੂਝੈ ਏਕ ਲੈ ਲਾਏ, ਨਿਜ ਘਰ ਵਾਸੇ ਸਾ ਸਮਾਏ, ਜੰਮਣ ਮਰਨਾ ਠਾਕਰ ਹਾਏ, ਪੂਰੇ ਗੁਰ ਤੇ ਇਹ ਮਤ ਪਾਏ। ਕਥਨੀ ਕਰਨ ਕਥਨੀ ਕਥੋ ਨ ਆਵੈ ਓਰ, ਗੁਰ ਪੁੱਛ ਦੇਖਿਆ ਨਾਹੀ ਦਰ ਹੋਰ, ਦੁੱਖ ਸੁਖ ਭਾਣੇ ਤਿਸੇ ਰਜਾਏ, ਨਾਨਕ ਨੀਚ ਕਹੈ ਲਿਵ ਲਾਏ। ਗੋੜੀ ਮੁਹੱਲਾ ਪਹਿਲਾ। ਦੂਜੀ ਮਾਇਆ ਜਗਤ ਚਿਤ ਵਾਸ, ਕਾਮ ਕ੍ਰੋਧ ਅਹੰਕਾਰ ਬਿਨਾਸ਼, ਦੂਜਾ ਕੌਣ ਕਹਾ ਨਹੀਂ ਕੋਈ, ਸਭ ਮੈਂ ਏਕ ਨਿਰੰਜਨ ਸੋਈ ਰਹਾਉ। ਦੂਜੀ ਦੁਰਮਤ ਆਖੈ ਦੋਏ, ਆਵੈ ਜਾਏ ਮਰ ਦੂਜਾ ਹੋਏ, ਤਰਨ ਗਗਨ ਨੈ ਦੇਖੋ ਦੋਏ, ਨਾਰੀ ਪੁਰਖ ਸਬਾਈ ਲੋਏ, ਰਵ ਸਸ ਦੇਖੋ ਦੀਪਕੋ ਜਿਆਲਾ, ਸਰਬ ਨਿਰੰਤਰ ਪ੍ਰੀਤਮ ਬਾਲਾ। ਕਰ ਕਿਰਪਾ ਮੀਰਾ ਚਿਤ ਲਾਇਆ, ਸਤਿਗੁਰ ਮੋਕੋ ਏਕ ਬੁਝਾਇਆ, ਏਕ ਨਿਰੰਜਨ ਗੁਰਮੁਖ ਜਾਤਾ, ਦੂਜਾ ਮਾਰ ਸ਼ਬਦ ਪਛਾਤਾ, ਏਕੋ ਹੁਕਮ ਵਰਤੇ ਸਭ ਲੋਈ, ਏਕ ਤੇ ਸਭ ਓਪਤ ਹੋਈ, ਰਾਹ ਦੋਵੇਂ ਖਸਮੇ ਕੋ ਜਾਣ, ਗੁਰ ਕੈ ਸ਼ਬਦ ਹੁਕਮ ਪਛਾਣ, ਸਗਲ ਰੂਪ ਵਰਨ ਮਨ ਮਾਹੀ, ਕਹੋ ਨਾਨਕ ਏਕੋ ਸਲਾਹੀ। ਗੋੜੀ ਮੁਹੱਲਾ ਪਹਿਲਾ। ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੇ ਕਾਚਾ, ਐਸਾ ਜੋਗੀ ਜੁਗਤ ਵਿਚਾਰ ਹੈ, ਪੰਚ ਮਾਲ ਸਾਚ ਔਰ ਧਾਰੈ ਰਹਾਉ। ਜਿਸ ਕੇ ਅੰਤਰ ਸੱਚ ਵਸਾਵੈ, ਜੋਗ ਜੁਗਤ ਕੀ ਕੀਮਤ ਪਾਵੈ, ਰਵ ਸਸੇ ਕੋ ਗ੍ਰਹਿ ਉਦਿਆਨੈ, ਕਰਨੀ ਕੀਰਤ ਕਰਮ ਸਮਾਨੈ। ਏਕ ਸ਼ਬਦ ਇੱਕ ਭਿਖਿਆ ਮੰਗੈ, ਗਿਆਨ ਧਿਆਨ ਜੁਗਤ ਸੱਚ ਜਾਗੈ, ਭੈ ਰਚ ਰਹੇ ਨ ਬਾਹਰ ਜਾਏ, ਕੀਮਤ ਕੌਣ ਰਹੇ ਲਿਵ ਲਾਏ। ਆਪੇ ਮੇਲੇ ਭਰਮ ਚੁਕਾਏ, ਗੁਰ ਪ੍ਰਸਾਦ ਪਰਮ ਪਦ ਪਾਏ, ਗੁਰ ਕੀ ਸੇਵਾ ਸ਼ਬਦ ਵਿਚਾਰ, ਹੋਮੇ ਮਾਰੇ ਕਰਨੀ ਸਾਰ। ਜਪ ਤਉ ਸੰਜਮ ਪਾਠ ਪੁਰਾਣ, ਕਹੁ ਨਾਨਕ ਅਪਰੰਪਰ ਮਾਨ। ਗੋੜੀ ਮੁਹੱਲਾ ਪਹਿਲਾ। ਖਿਮਾ ਗਹੀ ਬਰਤ ਸੀਲ ਸੰਤੋਖੰ, ਰੋਗ ਨ ਵਿਆਪੈ ਨਾ ਜਮ ਦੋਖੰ, ਮੁਕਤ ਪੈ ਪ੍ਰਭ ਰੂਪ ਨਾ ਰੇਖੰ। ਜੋਗੀ ਕੋ ਕੈਸਾ ਡਰ ਹੋਏ, ਰੂਖ ਬਿਰਖ ਗ੍ਰਹਿ ਬਾਹਰ ਸੋਏ ਰਹਾਉ। ਨਿਰਭਉ ਜੋਗੀ ਨਿਰੰਜਨ ਤਿਹਾਵੈ, ਆਂਦਨ ਜਾਗੇ ਸੱਚ ਲਿਵ ਲਾਵੈ। ਸੋ ਜੋਗੀ ਮੇਰੇ ਮਨ ਭਾਵੈ, ਕਾਲ ਜਾਲ ਬ੍ਰਹਮ ਅਗਨੀ ਜਾਰੇ, ਜਰਾ ਮਰਨ ਗਤ ਗਰ ਬਿਨਵਾਰੇ, ਆਪ ਤਰੈ ਪਿਤਰੀ ਨਿਸਤਾਰੇ, ਸਤਿਗੁਰ ਸੇਵੇ ਸੋ ਜੋਗੀ ਹੋਏ, ਭੈ ਰਚ ਰਹੇ ਸੋ ਨਿਰਭਉ ਹੋਏ। ਜੈਸਾ ਸੇਵੇ ਤੈ ਸੋ ਹੋਏ, ਨਰ ਨ ਕੇਵਲ ਨਿਰਭਉ ਨਾਓ, ਨਾਥੈ ਨਾਥ ਕਰੇ ਬਲ ਜਾਓ, ਪੁਨਰਪ ਜਨਮ ਨਾਹੀ ਗੁਣ ਗਾਓ। ਅੰਤਰ ਬਾਹਰ ਏਕੋ ਜਾਣੈ, ਗੁਰ ਕੈ ਸ਼ਬਦੇ ਆਪ ਪਛਾਣੈ, ਸਾਚੇ ਸ਼ਬਦ ਦਰ ਨਿਸਾਣੈ, ਸ਼ਬਦ ਮਰੇ ਤਿਸ ਨਿਜ ਘਰ ਵਾਸਾ, ਆਵੇ ਨ ਜਾਵੇ ਚੂਕੇ ਆਸਾ, ਗੁਰ ਕੈ ਸ਼ਬਦ ਕਮਲ ਪਰਗਾਸਾ। ਜੋ ਦੀਸੇ ਸੋ ਆਸ ਨਿਰਾਸਾ, ਕਾਮ ਕ੍ਰੋਧ ਬਿਖ ਭੂਗ ਪਿਆਸਾ, ਨਾਨਕ ਬਿਰਲੇ ਮਿਲੇ ਉਦਾਸਾ। ਗੋੜੀ ਮੁਹੱਲਾ ਪਹਿਲਾ। ਐਸੋ ਦਾਸ ਮਿਲੇ ਸੁਖ ਹੋਈ, ਦੁੱਖ ਵਿਸਰੈ ਪਾਵੇ ਸੱਚ ਸੋਈ, ਦਰਸ਼ਨ ਦੇਖ ਭਈ ਮਤ ਪੂਰੀ, 68 ਮੱਜਨ ਚਰਨੈ ਧੂਰੀ ਰਹਾਉ। ਨੇਤਰ ਸੰਤੋਖੇ ਏਕ ਲਿਵਤਾਰਾ, ਜਿਹਵਾ ਸੁਚੀ ਹਰ ਰਾਸਾਰਾ, ਸੱਚ ਕਰਨੀ ਅਭਿਆੰਤਰ ਸੇਵਾ, ਮਨ ਤ੍ਰਿਪਤਾ ਸਿਆ ਲੱਖ ਅਪੇਵਾ, ਜੈ ਜੈ ਦੇਖੋ ਤੈ ਤੈ ਸਾਚਾ, ਬਿਨ ਬੂਝੇ ਝਗੜਤ ਜਗ ਕਾਚਾ। ਗੁਰ ਸਮਝਾਵੈ ਸੋਜੀ ਹੋਈ, ਗੁਰਮੁਖ ਵਿਰਲਾ ਬੂਝੇ ਕੋਈ, ਕਰ ਕਿਰਪਾ ਰਾਖੋ ਰਖਵਾਲੇ, ਬਿਨ ਬੂਝੇ ਪਸ਼ੂ ਭੈ ਬੇਤਾਲੇ। ਗੁਰ ਕਹਿਆ ਅਵਰ ਨੇ ਦੂਜਾ, ਕਿਸ ਕੋ ਦੇਹ ਕਰੋ ਅੰਨ ਪੂਜਾ, ਸੰਤ ਹੇਤ ਪ੍ਰਭ ਤ੍ਰੈ ਭਵਨ ਤਾਰੇ, ਆਤਮ ਚੀਨੇ ਸੋ ਤਤ ਵਿਚਾਰੇ, ਸਾਚ ਹਿਰਦੇ ਸਚ ਪ੍ਰੇਮ ਨਿਵਾਸ, ਪ੍ਰਣਤ ਨਾਨਕ ਹਮ ਤਾ ਕੇ ਦਾਸ। ਗੋੜੀ ਮੁਹੱਲਾ ਪਹਿਲਾ। ਬ੍ਰਹਮ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ, ਜੈ ਪ੍ਰਭ ਸਿਮਰੇ ਤਹੀ ਮਨ ਮਾਨਿਆ, ਜੈ ਪ੍ਰਭ ਸਿਮਰੇ ਤਹੀ ਮਨ ਮਾਨਿਆ, ਐਸਾ ਗਰਭ ਬੁਰਾ ਸੰਸਾਰ ਹੈ, ਜਿਸ ਗੁਰ ਮਿਲੇ ਤਿਸ ਗਰਭ ਨਿਵਾਰ ਹੈ ਰਹਾਉ। ਬਲ ਰਾਜਾ ਮਾਇਆ ਅਹੰਕਾਰੀ, ਜਗਨ ਕਰੇ ਬਹੁ ਭਾਰ ਉਪਾਰੀ, ਬਿਨ ਗੁਰ ਪੂਛੇ ਜਾਏ ਪਿਆਰੀ,
ਹਰੀ ਚੰਦ ਦਾਨ ਕਰੇ ਜਸ ਲੇਵੈ ਬਿਨ ਗੁਰ ਆਜਾ ਬਿਨ ਗੁਰ ਅੰਤ ਨ ਪਾਏ ਅਪੇਵੈ ਆਪ ਲਾਏ ਆਪੇ ਮਤ ਦੇਵੈ ਦੁਰਮਤ ਹਰਨਾਕਸ ਦੁਰਾਚਾਰੀ ਪ੍ਰਭ ਨਰੈਣ ਗਰਬ ਪਰਹਾਰੀ ਪ੍ਰਹਲਾਦ ਉਧਾਰੇ ਕਿਰਪਾ ਤਹਾਰੀ ਪੂਲੋ ਰਾਵਣ ਮੁਗਧ ਅਚੇਤ ਲੂਟੀ ਲੰਕਾ ਸੀਸ ਸਮੇਤ ਗਰਭ ਗਿਆ ਬਿਨ ਸਤ ਗੁਰ ਹੇਤ ਸਹਿਸਬਾ ਮਦ ਕੀਟ ਮਹਿ ਖਾਸਾ ਹਰਨਾਕਸਲੇ ਨਖੋ ਬਦਾਸਾ ਦੈ ਸੰਘਾਰੇ ਬਿਨ ਭਗਤ ਅਭਿਆਸਾ ਜਰਾ ਸੰਤ ਕਾਲ ਜਮੁਨ ਸੰਘਾਰੇ ਰਕਤ ਬੀਜ ਕਾਲ ਨੇ ਬਿਦਾਰੇ ਦੈਤ ਸੰਘਾਰ ਸੰਤ ਨਿਸਤਾਰੇ ਆਪੇ ਸਤਿਗੁਰ ਸ਼ਬਦ ਵਿਚਾਰੇ ਦੂਜੇ ਭਾਏ ਦੈਤ ਸੰਘਾਰੇ ਗੁਰਮੁਖ ਸਾਜ ਭਗਤ ਨਿਸਤਾਰੇ ਬੂਢਾ ਦਰਜੋਧਨ ਪਤ ਖੋਈ ਰਾਮ ਨ ਜਾਣਿਆ ਕਰਤਾ ਸੋਈ ਜਨ ਕੋ ਦੁਖ ਪਚੇ ਦੁਖ ਹੋਈ ਜਨ ਮੇਜੈ ਗੁਰ ਸ਼ਬਦ ਨਾ ਜਾਣਿਆ ਕਿਉਂ ਸੁਖ ਭਾਵੇ ਭਰਮ ਭੁਲਾਨਿਆ ਇੱਕ ਤਿਲ ਭੂਲੇ ਬੋਰ ਪਛਤਾਨਿਆ ਕੰਸ ਕੇਸ ਚੰਡੂਰ ਨਾ ਕੋਈ ਰਾਮ ਨਾ ਚੀਨਿਆ ਆਪਣੀ ਪਤ ਖੋਈ ਬਿਨ ਜਗਦੀਸ਼ ਨਾ ਰਾਖੈ ਕੋਈ ਬਿਨ ਗੁਰ ਗਰਭ ਨਾ ਮੇਟਿਆ ਜਾਏ ਗੁਰਮਤ ਧਰਮ ਧੀਰਜ ਹਰ ਨਾਏ ਨਾਨਕ ਨਾ ਮਿਲੇ ਗੁਣ ਗਾਏ ਗੌੜੀ ਮੁਹੱਲਾ ਪਹਿਲਾ ਚੋਆ ਚੰਦਨ ਅੰਕ ਚੜਾਵੋ ਪਾਠ ਪਟੰਬਰ ਪੈਰ ਹਡਾਵੋ ਬਿਨ ਹਰ ਨਾਮ ਕਹਾ ਸੁਖ ਪਾਵੋ ਕਿਆ ਪਹਿਰੋ ਕਿਆ ਓਢ ਦਿਖਾਵੋ ਬਿਨ ਜਗਦੀਸ਼ ਕਹਾ ਸੁਖ ਪਾਵੋ ਰਹਾਓ ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ ਨਾਲ ਲਾਲ ਨਿਹਾਲੀ ਫੂਲ ਗੁਲਾਲਾ ਬਿਨ ਜਗਦੀਸ਼ ਕਹਾ ਸੁਖ ਪਾਲਾ ਨੈਣ ਸਲੋਨੀ ਸੁੰਦਰ ਨਾਰੀ ਖੋੜ ਸਿੰਗਾਰ ਕਰੇ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖੁਆਰੀ ਦਰ ਘਰ ਮਹਿਲਾ ਸੇ ਸਖਾਲੀ ਐਨਸ ਫੂਲ ਬਿਛਾਵੈ ਮਾਲੀ ਬਿਨ ਹਰ ਨਾਮ ਸੋ ਦੇਹ ਦੁਖਾਲੀ ਹੈਵਰ ਗੈਵਰ ਨੇਜੇ ਵਾਜੇ ਲਸਕਰ ਨੇਵ ਖਵਾਸੀ ਪਾਜੇ ਬਿਨ ਜਗਦੀਸ਼ ਝੂਠੇ ਦੇ ਵਾਜੇ ਸਿੱਧ ਕਹਾਵੋ ਰਿੱਧ ਸਿੱਧ ਬੁਲਾਵੋ ਤਾਜ ਕੁਲੇ ਸਰ ਛਤਰ ਬਨਾਵੋ ਬਿਨ ਜਗਦੀਸ਼ ਕਹਾਂ ਸੱਚ ਪਾਵੋ ਖਾਨ ਮਲੂਕ ਕਹਾਵੋ ਰਾਜਾ ਅਬੇ ਤਬੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਾ ਸਵਰ ਸਕਾਜਾ ਹੋਮੇ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤ ਜਾਣਿਆ ਹਿਰਦੇ ਮੁਰਾਰੀ ਪ੍ਰਣਤ ਨਾਨਕ ਸਰਨ

ਮਨ ਮੁਖ ਡਲਾਏ, ਗਲ ਜੇਵਰੀ ਧੰਦੇ ਲਪਟਾਏ, ਗੁਰਮੁਖ ਛੂਟ ਸਹਰ ਹਰ ਗੁਣ ਗਾਏ, ਜੋ ਤਨ ਵਿਧਵਾ ਪਰ ਕੋ ਦੇਈ, ਨਾ ਕਾਮ ਦਾਮ ਚਿਤ ਭਾਰ ਵਸੇ, ਬਿਨ ਪਿਰ ਤ੍ਰਿਪਤ ਨ ਕਬੂ ਹੋਈ। ਪੜ ਪੜ ਪੋਥੀ ਸਿਮਰਤ ਪਾਠਾ, ਵੇਦ ਪੁਰਾਣ ਪੜੇ ਸੁਣ ਥਾਟਾ, ਬਿਨ ਰਸ ਰਾਤੇ ਮਨ ਬਹੁ ਨਾਟਾ, ਜੋ ਚਾਤਰਕ ਜਲ ਪ੍ਰੇਮ ਪਿਆਸਾ, ਜੋ ਮੀਨਾ ਜਲ ਮਾਹੇ ਉਲਾਸਾ, ਨਾਨਕ ਹਰ ਰਸ ਪੀ ਤ੍ਰਿਵਤਾਸਾ, ਗੋੜੀ ਮੁਹੱਲਾ ਪਹਿਲਾ। ਹਠ ਕਰ ਮਰੇ ਨਾ ਲੇਖੈ ਪਾਵੇ, ਵੇਸ ਕਰੈ ਬਹੁ ਭਸਮ ਲਗਾਵੈ, ਨਾਮ ਵਿਸਾਰ ਬੋਰ ਪਛਤਾਵੈ। ਤੂੰ ਮਨ ਹਰ ਜੀਓ ਤੂੰ ਮਨ ਸੁਖ, ਨਾਮ ਵਿਸਾਰ ਸਹਿ ਜਮ ਦੁਖ, ਰਹਾਉ ਚੂਹਾ ਚੰਦਨ ਅਗਰ ਕਪੂਰ, ਮਾਇਆ ਮਗਨ ਪਰਮ ਪਦ ਦੂਰ, ਨਾਮ ਵਿਸਾਰਿਆ ਸਭ ਕੂੜੋ ਕੂਰ, ਨੇਜੇ ਵਾਜੇ ਤਖਤ ਸਲਾਮ, ਅਦਕੀ ਤ੍ਰਿਸ਼ਨਾ ਵਿਆਪੈ ਕਾਮ, ਬਿਨ ਹਰ ਜਾਚੇ ਭਗਤ ਨਾ ਨਾਮ, ਵਾਦ ਅਹੰਕਾਰ ਨਾਹੀ ਪ੍ਰਮੇਲਾ, ਮਨ ਦੇ ਪਾਵੇ ਨਾਮ ਸੁਹੇਲਾ, ਦੂਜੇ ਭਾਏ ਅਗਿਆਨ ਦੁਹੇਲਾ, ਬਿਨ ਦਮਕੇ ਸਬਦਾ ਨਹੀਂ ਹਾਟ, ਬਿਨ ਬੋਇਤ ਸਾਗਰ ਨਹੀਂ ਵਾਟ, ਬਿਨ ਗੁਰਸੇਵੇ ਘਾਟੇ ਘਾਟ, ਤਿਸਕੋ ਵਾਹੋ ਵਾਹੋ ਜੇ ਵਾਟ ਦਿਖਾਵੈ, ਤਿਸਕੋ ਵਾਹੋ ਵਾਹੋ ਜੇ ਸ਼ਬਦ ਸੁਣਾਵੈ, ਤਿਸਕੋ ਵਾਹੋ ਵਾਹੋ ਜੇ ਮੇਲ ਮਿਲਾਵੈ, ਵਾਹੋ ਵਾਹੋ ਤਿਸਕੋ ਜਿਸਕਾ ਇਹੋ ਜੀਉ, ਗੁਰ ਸ਼ਬਦ ਦੀ ਮਾਥੇ ਅੰਮ੍ਰਿਤ ਪੀਓ, ਨਾਮ ਵਡਾਈ ਤੁਧ ਭਾਣੇ ਦੀਓ, ਨਾਮ ਬਿਨਾਂ ਕਿਉਂ ਜੀਵਾਂ ਮਾਏ ਆਂਦੇ। ਗੋੜੀ ਮੁਹੱਲਾ ਪਹਿਲਾ, ਹਉਮੈ ਕਰਤ ਭੇਖੀ ਨਹੀਂ ਜਾਣਿਆ, ਗੁਰਮੁਖ ਭਗਤ ਵਿਰਲੇ ਮਨ ਮਾਨਿਆ, ਉਹ ਕਰਤ ਨਹੀਂ ਸੱਚ ਪਾਈਐ, ਹਉਮੈ ਜਾਏ ਤਾਂ ਪਰਮ ਪਦ ਪਾਈਐ, ਰਹਾਉ ਹਉਮੈ ਕਰ ਰਾਜੇ ਬਹੁਤ ਹਾਵੈ, ਹਉਮੈ ਖਪੇ ਜਨਮ ਮਰ ਆਵੈ, ਹਉਮੈ ਨਿਵਰੇ ਗੁਰ ਸ਼ਬਦ ਵਿਚਾਰੈ, ਚਾਂਚਲ ਮਤ ਤਿਆਗੈ ਪੰਚ ਸੰਘਾਰੈ, ਅੰਤਰ ਸਾਚ ਸਹਿਜ ਕਰ ਆਵੈ, ਰਾਜਨ ਜਾਣ ਪਰਮ ਗਤ ਪਾਵੈ, ਸੱਚ ਕਰਨੀ ਗੁਰ ਭਰਮ ਚੁਕਾਵੈ, ਨਿਰਭਉ ਕਹਿ ਕਹਿਰ ਤਾੜੀ ਲਾਵੈ, ਉਹ ਕਿਆ ਮਰਨਾ ਕਿਆ ਪਿਆਵੈ, ਪੂਰਾ ਗੁਰ ਭੇਟੇ ਸੋ ਝਗੜ ਚੁਕਾਵੈ, ਜੇਤੀ ਹੈ ਤੇਤੀ ਕੋ ਨਾਹੀ, ਗੁਰਮ ਗਿਆਨ ਭੇਟ ਗੁਣ ਗਾਹੀ, ਹੋਮੇ ਬੰਧਨ ਬੰਧ ਪਵਾਵੈ, ਨਾਨਕ ਰਾਮ ਭਗਤ ਸੁਖ ਪਾਵੈ। ਗੋੜੀ ਮੁਹੱਲਾ ਪਹਿਲਾ, ਪ੍ਰਥਮੇ ਬ੍ਰਹਮਾ ਕਾਲੇ ਕਰ ਆਇਆ, ਬ੍ਰਹਮ ਕਮਲ ਪੈ ਆਲ ਨਾ ਪਾਇਆ, ਅਗਿਆ ਨਹੀਂ ਲੀਨੇ ਭਰਮ ਭੁਲਾਇਆ, ਜੋ ਉਪਜੇ ਸੋ ਕਾਲ ਸੰਘਾਰਿਆ, ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ, ਰਹਾਉ ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨਾ ਛੋੜੇ ਬਿਨ ਗੁਰ ਕੀ ਸੇਵਾ, ਉਹ ਅਬਨਾਸੀ ਅਲੱਕ ਅਪੇਵਾ, ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ, ਨਾਮੋ ਭੂਲੇ ਜਮਕਾ ਦੁੱਖ ਸਹਿਣਾ, ਮੈਂ ਧਰ ਨਾਮ ਜੋ ਰਾਖੋ ਰਹਿਣਾ, ਚੌਧਰੀ ਰਾਜੇ ਨਹੀਂ ਕਿਸੇ ਮੁਕਾਮ, ਸ਼ਾਹ ਮਰੇ ਸੰਚੇ ਮਾਇਆ ਦਾਮ, ਮੈਂ ਧਨ ਦੀਜੇ ਹਰ ਅੰਮ੍ਰਿਤ ਨਾਮ, ਰਈਅਤ ਮਹਿਰ ਮੁਕਦਮ ਸਿਖਦਾਰ, ਨਿਹਚਲ ਕੋਈ ਨਾ ਦਿਸੇ ਸੰਸਾਰ, ਅਫਰਿਓ ਕਾਲ ਕੂੜ ਸਿਰ ਮਾਰੈ, ਨਿਹਚਲ ਏਕ ਸੱਚਾ ਸੱਚ ਸੋਈ, ਜਿਨ ਕਰ ਸਾ ਜੀ ਤੇਨੇ ਸਭ ਗੋਈ, ਉਹ ਗੁਰਮੁਖ ਜਾਪੇ ਤਾਂ ਪਤ ਹੋਈ, ਕਾਜੀ ਸੇਖ ਭੇਖ ਫਕੀਰਾ, ਵੱਡੇ ਕਹਾਵੈ ਹਉਮੈ ਤਨ ਪੀਰਾ, ਕਾਲ ਨਾ ਛੋਡੇ ਬਿਨ ਸਤ ਗੁਰ ਕੀ ਧੀਰਾ, ਕਾਲ ਜਾਲ ਜਿਹਵਾ ਅਰ ਨੈਣੀ, ਕਾਨੀ ਕਾਲ ਸੁਣੇ ਬਿਖ ਬਹਿਣੀ, ਬਿਨ ਸ਼ਬਦੇ ਮੂਠੇ ਦਿਨ ਰਹਿਣੀ, ਹਿਰਦੇ ਸਾਜ ਵਸੈ ਹਰ ਨਾਏ, ਕਾਲ ਨਾ ਜੋਹੇ ਸਕੇ ਗੁਣ ਗਾਏ, ਨਾਨਕ ਗੁਰਮੁਖ ਸ਼ਬਦ ਸਮਾਏ। ਗੋੜੀ ਮੁਹੱਲਾ ਪਹਿਲਾ, ਬੋਲੇ ਸਾਜ ਮਿਥਿਆ ਨਹੀਂ ਰਾਈ, ਚਾਲੇ ਗੁਰਮੁਖ ਹੁਕਮ ਰਜਾਈ, ਰਹਿ ਤੀਰ ਸੱਚੇ ਸਰਣ ਆਏ, ਸੱਚ ਕਰ ਬੈਸੈ ਕਾਲ ਨਾ ਜੋ ਹੈ, ਮਨਮੁਖ ਆਵਤ ਜਾਵਤ ਦੁੱਖ ਮੋਹੈ, ਰਹਾਉ ਅਪਿਓ ਪਿਓ ਕਥ ਕਥ ਰਹੀਐ, ਨਿਜ ਕਰ ਬੈ ਸਹਿਜ ਕਰ ਲਹੀਐ, ਹਰ ਰਸ ਮਾਤੇ ਇਹੋ ਸੁਖ ਕਹੀਐ, ਗੁਰਮਤ ਚਾਲ ਨਿਚਲਨੀ ਡੋਲੈ, ਗੁਰਮਤ ਸਾਚ ਸਹਿਜ ਹਰ ਬੋਲੈ, ਪੀਵੇ ਅੰਮ੍ਰਿਤ ਤਤ ਵਰੋਲੈ, ਸਤਿਗੁਰ ਦੇਖਿਆ ਦੀਖਿਆ ਲੀਨੀ, ਮਨ ਤਨ ਅਰਪਿਓ ਅੰਤਰਗਤ ਕੇਨੇ, ਗਤ ਮਿਤ ਪਾਈ ਆਤਮ ਚੀਨੀ, ਭੋਜਨ ਨਾਮ ਨਿਰੰਜਨ ਸਾਰ, ਪਰਮਹੰਸ ਸਾ ਜੋਤ ਅਪਾਰ, ਜੈ ਦੇਖੋ ਤੈ ਏਕੰਕਾਰ, ਰਹੇ ਨਿਰਾਲਮ ਏਕਾ ਸੱਚ ਕਰਨੀ, ਭਰਮ ਪਦ ਪਾਇਆ ਸੇਵਾ ਗੁਰ ਚਰਣੀ, ਮਨ ਤੇ ਮਨ ਮਾਨਿਆ ਚੂਕੀ ਅੰਗ ਭਰਮਣੀ, ਐਨ ਬਿਦ ਕੌਣ ਕੌਣ ਨਹੀਂ ਤਾਰਿਆ, ਹਰ ਜਸ ਸੰਤ ਭਗਤ ਨੇ ਤਾਰਿਆ, ਪ੍ਰਭ ਪਾਏ ਹਮ ਅਵਰ ਨ ਭਾਰਿਆ, ਸਾਚ ਮਹਿਲ ਗੁਰ ਲੱਖ ਲਖਾਇਆ, ਨਿਹਚਲ ਮਹਿਲ ਨਹੀਂ ਛਾਇਆ ਮਾਇਆ, ਸਾ ਸੰਤੋਖੇ ਭਰਮ ਚੁਕਾਇਆ, ਜਿਨਕੇ ਮਨ ਵਸਿਆ ਸੱਚ ਸੋਈ, ਤਿਨਕੀ ਸੰਗਤ ਗੁਰਮੁਖ ਹੋਈ, ਨਾਨਕ ਸਾਚ ਨਾਮ ਮਲਕ ਹੋਈ। ਗੋੜੀ ਮੁਹੱਲਾ ਪਹਿਲਾ, ਰਾਮ ਨਾਮ ਚਿਤ ਰਾਪੈ ਜਾਕਾ, ਪਜੰਪ ਦਰਸ਼ਨ ਕੀ ਜੈ ਤਾਕਾ।

ਨਾ ਜਪੋ ਅਭਾਗਤ ਮਾਰਾ ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਉ ਗੁਰਮਤਿ ਰਾਮ ਜਪੇ ਜਨ ਪੂਰਾ ਤਿਤ ਘਟ ਅਨ ਹਤ ਬਾਜੇ ਤੂਰਾ ਜੋ ਜਨ ਰਾਮ ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰ ਜਿਨ ਕੇ ਹਿਰਦੇ ਹਰ ਹਰ ਸੋਈ ਤਿਨਕਾ ਦਰਸ ਪਰਸ ਸਗੋਈ ਸਰਬ ਜਿਆ ਮੈਂ ਏਕੋ ਰਵੈ ਮਨਮੁਖ ਹੰਕਾਰੀ ਫਿਰ ਜੂਨੀ ਭਵੈ ਸੋ ਬੂਜੇ ਜੋ ਸਤਿਗੁਰ ਪਾਏ ਹੋਮੇ ਮਾਰੇ ਗੁਰ ਸ਼ਬਦੇ ਪਾਏ ਅਰਧ ਉਰਧ ਕੀ ਸੰਦ ਕਿਉ ਜਾਣੈ ਗੁਰਮੁਖ ਸੰਦ ਮਿਲੈ ਮਨ ਮਾਨੈ ਹਮ ਪਾਪੀ ਨਿਰਗੁਣ ਕੋ ਗੁਣ ਕਰੀਐ ਪ੍ਰਭ ਹੋਏ ਦਿਆਲ ਨਾਨਕ ਜਨ ਤਰੀਐ ਸੋਲੈ ਅਸ਼ਟਪਦੀਆਂ ਗੁਆਰੇਰੀ ਗੋੜੀ ਕੀਆਂ ਗੋੜੀ ਬੈਰਾਗਣਾ ਮੁਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਗਾਈ ਕੋ ਗੋਇਲੀ ਰਾਖੇ ਕਰ ਸਾਰਾ ਐਨਸ ਪਾਲੇ ਰਾਖ ਲੇ ਆਤਮ ਸੁਖ ਧਾਰਾ ਏਤੇ ਉਤ ਰਾਖੋ ਦੀਨ ਦਿਆਲਾ ਤੋ ਸਰਨਾਗਤ ਨਦਰ ਨਿਹਾਲਾ ਰਹਾਉ ਜੈ ਦੇਖੋ ਤੈ ਰਵ ਰਹੇ ਰੱਖ ਰਾਖਣ ਹਾਰਾ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਣ ਆਧਾਰਾ ਕਿਰਤ ਪਿਆ ਅਧ ਊਰਦੀ ਬਿਨ ਗਿਆਨ ਵਿਚਾਰਾ ਬਿਨ ਉਪਮਾ ਜਗਦੀਸ਼ ਕੀ ਬਿਨ ਸੇਨਾ ਅੰਧਿਆਰਾ ਜਗ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ ਗੁਰ ਸੇਵਾ ਪ੍ਰਭ ਪਾਇਆ ਸੱਚ ਮੁਕਤ ਦੁਆਰਾ ਨਿਜ ਕਰ ਮਹਿਲ ਅਪਾਰ ਕੋ ਅਪਰੰਪਰ ਸੋਈ ਬਿਨ ਸ਼ਬਦੇ ਥਿਰ ਕੋ ਨਹੀਂ ਬੂਝੇ ਸੁਖ ਹੋਈ ਕਿਆ ਲਿਆਇਆ ਲੈ ਜਾਇ ਕਿਆ ਫਾਸੇ ਜਮ ਜਾਲਾ ਡੋਲ ਬਦਾ ਕਸ ਜੇਵਰੀ ਆਕਾਸ ਪਤਾਲਾ ਗੁਰਮਤਿ ਨਾਮ ਨਾ ਵਿਸਰੈ ਸਹਿਜੇ ਪਤ ਪਾਈਐ ਅੰਤਰ ਸ਼ਬਦ ਨਿਧਾਨ ਹੈ ਮਿਲ ਆਪ ਗਵਾਈਐ ਨਜ਼ਰ ਕਰੇ ਪ੍ਰਭ ਆਪਣੇ ਗੁਣ ਅੰਕ ਸਮਾਵੈ ਨਾਨਕ ਮੇਲ ਨ ਚੂਕਈ ਲਾਹਾ ਸੱਚ ਪਾਵੈ ਗੋੜੀ ਮੁਹੱਲਾ ਪਹਿਲਾ ਗੁਰ ਪ੍ਰਸਾਦੀ ਬੂਝ ਲੇ ਤੋ ਹੋਏ ਨਵੇਰਾ ਘਰ ਘਰ ਨਾਮ ਨਿਰੰਜਨਾ ਸੋ ਠਾਕਰ ਮੇਰਾ ਬਿਨ ਗੁਰ ਸ਼ਬਦ ਨ ਛੂਟੀਐ ਦੇਖੋ ਵਿਚਾਰਾ ਜੇਲਾ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਰਹਾਉ ਅੰਧੇ ਅਕਲੀ ਬਾਹਰੇ ਕਿਆ ਤਿੰਨ ਸੋ ਕਹੀਏ ਬਿਨ ਗੁਰ ਪੰਥ ਨਾ ਸੂਝੀ ਕਿਤ ਬਿਦ ਨਿਰਬਹੀਐ ਖੋਟੇ ਕੋ ਖਰਾ ਕਹੈ ਖਰਾ ਖਰੇ ਸਾਰ ਨਾ ਜਾਣੈ ਅੰਧੇ ਕਾ ਨਾ ਉਪਾਰ ਖੂ ਕਲੀ ਕਾਲ ਵਡਾਣੈ ਸੂਤੇ ਕੋ ਜਾਗਤ ਕਹੈ ਜਾਗਤ ਕੋ ਸੂਤਾ ਜੀਵਤ ਕੋ ਮੂਆ ਕਹੈ ਮੂਵੇ ਨਹੀਂ ਰੋਤਾ ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ ਪਰ ਕੀ ਕੋ ਆਪਣੀ ਕਹੈ ਆਪਣੋ ਨਹੀਂ ਪਾਇਆ।

ਗੁਰਮੁਖ ਰਤਨ ਕੋ ਵਿਰ ਲਾ ਲੇਵੈ, ਨਾਨਕ ਗੁਣ ਗਾਵੇ ਹਰ ਅਲੱਖ ਅਭੇਵੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਗੋੜੀ ਬੈਰਾਗਣ ਮੁਹੱਲਾ ਤੀਜਾ। ਸਤਿਗੁਰ ਤੇਜੋ ਮੋਹ ਫਿਰੇ ਤੇ ਵੇ ਮੁਖ ਬੁਰੇ ਦਿਸਾਨ, ਅਨਦਨ ਬੱਧੇ ਮਾਰੀਅਨ ਫਿਰ ਵੇਲਾ ਨਾ ਲਹਾਨ। ਹਰ ਹਰ ਰਾਖੋ ਕਿਰਪਾ ਧਾਰ, ਸਤ ਸੰਗਤ ਮੇਲਾਏ ਪ੍ਰਭ, ਹਰ ਹਿਰਦੇ ਹਰ ਗੁਣ ਸਾਰ ਰਹਾਉ। ਸੇ ਭਗਤ ਹਰ ਭਾਵ ਦੇ, ਜੋ ਗੁਰਮੁਖ ਪਾਏ ਚਲਾਨ, ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਾਨ। ਜਿਸ ਦਾ ਪਿੰਡ ਪੁਰਾਣ ਹੈ ਤਿਸ ਕੀ ਸਰਕਾਰ, ਹੁਕਮ ਨੂੰ ਵਿਸਾਰੀਏ ਹਰ ਰੱਖੀਏ ਹਿਰਦੇ ਧਾਰ। ਨਾ ਮਿਲੇ ਪਦ ਪਾਈਏ ਨਾ ਮਨੇ ਸੁਖ ਹੋਏ, ਸਤਿਗੁਰ ਤੇ ਨਾਮ ਪਾਈਏ ਕਰ ਮਿਲੇ ਪ੍ਰਭ ਸੋਏ। ਸਤਿਗੁਰ ਤੇ ਜੋ ਮੋਹ ਫਿਰੇ ਹੋਏ ਭਰਮ ਦੇ ਨਾ ਟਿਕਾਨ, ਧਰਤ ਅਸਮਾਨ ਨਾ ਚੱਲਈ ਵਿੱਚ ਵਿਸ਼ਟਾ ਪੈ ਪਚਾਨ। ਇਹੋ ਜਗ ਭਰਮ ਭੁਲਾਇਆ ਮੋਠ ਗੋਲੀ ਪਾਏ, ਜਿਨ੍ਹਾਂ ਸਤਿਗੁਰ ਭੇਟਿਆ ਤੇ ਨੇੜ ਨਾ ਪਿੱਟੈ ਮਾਏ। ਸਤਿਗੁਰ ਸੇਵਨ ਸੋ ਸੋਹਣੇ, ਹੋਮੇ ਮਹਿਲ ਗਵਾਏ, ਸਬਦ ਰਤੇ ਸੇ ਨਿਰਮਲੇ ਚੱਲੇ ਸਤਿਗੁਰ ਭਾਏ।